ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰਾਮਤਾਂ ਕੀਤੀਆਂ ਹਨ। ਪਾਠ ਬੋਧ ਸਮਾਗਮ ਦੇ 24ਵੇਂ ਦਿਨ ਵਿੱਚ ਅੱਜ ਅਸੀਂ ਤੁਸੀਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਆਪ ਤਰਸ ਕਰਕੇ ਗਰੀਬ ਨਿਵਾਸ ਜੀ ਬਣਾ ਰਹੇ ਹਨ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ, ਗੁਰਬਾਣੀ ਦੇ ਅਦਬ ਸਤਿਕਾਰ ਵਾਸਤੇ ਰੋਜ਼ਾਨਾ ਹੀ ਸਮੇਂ ਸਮੇਂ ਤੇ ਤੁਹਾਨੂੰ ਬੇਨਤੀਆਂ ਹੁੰਦੀਆਂ ਨੇ, ਪਰ ਕਈ ਵਾਰੀ ਕੁਝ ਚੀਜ਼ਾਂ ਦਾ ਸਾਨੂੰ ਸੁੱਤੇ ਸਿੱਧੀ ਨਹੀਂ ਪਤਾ ਹੁੰਦਾ, ਫਿਰ ਉਹ ਨਾ ਚਾਹੁੰਦਿਆਂ ਹੋਇਆਂ ਵੀ ਗਲਤੀ ਹੋ ਜਾਂਦੀ ਹੈ। ਜਦੋਂ ਹੱਥ ਵਿੱਚ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਹੋਵੇ ਉਦੋਂ ਜੇ ਮਹਾਰਾਜ ਜੀ ਦੇ ਸਾਹਮਣੇ ਆਉਂਦੇ ਹੋਈਏ ਤਾਂ ਪਹਿਲਾਂ ਗੁਟਕਾ ਸਾਹਿਬ ਪੋਥੀ ਸਾਹਿਬ ਨੂੰ ਸਜਾ ਲਈਦਾ, ਫਿਰ ਮੱਥਾ ਟੇਕੀਦਾ। ਕਈ ਵਾਰੀ ਸਾਡੇ ਹੱਥ ਵਿੱਚ ਗੁਟਕਾ ਸਾਹਿਬ ਹੁੰਦਾ ਹੈ, ਅਸੀਂ ਉਸੇ ਤਰ੍ਹਾਂ ਹੀ ਮੱਥਾ ਟੇਕਦੇ ਹਾਂ, ਫਿਰ ਉਹ ਗੁਟਕਾ ਸਾਹਿਬ ਸਮੇਤ ਸਾਡੇ ਹੱਥਾਂ ਦੇ ਥੱਲੇ ਲੱਗਦਾ ਹੈ। ਭਾਵੇਂ ਕਿ ਇਹ ਪਤਾ ਹੋਣਾ ਚਾਹੀਦਾ ਹੈ, ਬੜੀ ਸੌਖੀ ਗੱਲ ਹੈ, ਪਰ ਕਈ ਵਾਰੀ ਸਾਡੇ ਧਿਆਨ ਵਿੱਚ ਹੀ ਨਹੀਂ ਹੁੰਦਾ ਵੀ ਅਸੀਂ ਇਹ ਕੋਈ ਗਲਤੀ ਜਾਂ ਭੁੱਲ ਕਰ ਰਹੇ ਹਾਂ। ਜਦੋਂ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੋਵੇ, ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਹੋਵੇ, ਉਦੋਂ ਪਹਿਲਾਂ ਉਹ ਗੁਟਕਾ ਸਾਹਿਬ ਪੋਥੀ ਸਾਹਿਬ ਕੜਾ ਪ੍ਰਸ਼ਾਦ ਦੀ ਦੇਗ ਨੂੰ ਜਿੱਥੇ ਰੱਖਣਾ ਹੈ ਉੱਥੇ ਸਜਾ ਲਈਦਾ, ਫਿਰ ਵਾਪਸ ਆ ਕੇ ਨਮਸਕਾਰ ਕਰੀਦੀ। ਇਹ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਸੀ। ਦੂਸਰੀ ਬੇਨਤੀ, ਜਦੋਂ ਮਹਾਰਾਜ ਜੀ ਦੇ ਸਰੂਪ ਅਸੀਂ ਕਈ ਵਾਰੀ ਘਰਾਂ ਤੋਂ ਲੈਣ ਆਉਂਦੇ ਹਾਂ ਤਾਂ ਅਸੀਂ ਥੱਲੇ ਹੱਥ ਲਾ ਕੇ ਮੱਥਾ ਟੇਕਦੇ ਹਾਂ, ਟੇਕਣਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਹੈ। ਦੋਨੇ ਤਲੀਆਂ ਸਿੱਧੀਆਂ ਕਰਕੇ ਤੇ ਪੂਰਾ ਮੱਥਾ ਧਰਤੀ ਤੇ ਲਾ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਜਾਂਦੀ ਹੈ, ਕਰਨੀ ਵੀ ਇੱਦਾਂ ਹੀ ਚਾਹੀਦੀ ਹੈ। ਪਰ ਜਦੋਂ ਹਜ਼ੂਰ ਦੇ ਸਰੂਪ ਆਪਣੇ ਘਰਾਂ ਵਿੱਚ ਲਿਜਾਣ ਵਾਸਤੇ ਤੁਸੀਂ ਲੈਣ ਆਉਂਦੇ ਹੋ ਉਦੋਂ ਥੱਲੇ ਹੱਥ ਲਾ ਕੇ ਮੱਥਾ ਨਹੀਂ ਟੇਕੀਦਾ ਫਰਸ਼ ਤੇ, ਜਦੋਂ ਤਿਆਰੀ ਹੋਈ ਹੋਵੇ, ਭਾਵੇਂ ਕੂਹਣੀਆਂ ਦੇ ਭਾਰ ਹੋ ਕੇ ਟੇਕ ਲਓ ਜਾਂ ਕਿਵੇਂ ਵੀ, ਪਰ ਹੱਥ ਥੱਲੇ ਨਹੀਂ ਲਾਉਣੇ। ਕੋਸ਼ਿਸ਼ ਤੇ ਕਰੋ ਕਿ ਹਜ਼ੂਰੀਆ ਵਰਤੋ, ਫਿਰ ਉਹ ਉਸੇ ਤਰ੍ਹਾਂ ਹੀ ਭਾਵੇਂ ਸ਼ਰਧਾ ਵਸ ਹੋ ਕੇ ਮੱਥਾ ਟੇਕਦੇ ਹਾਂ ਅਸੀਂ ਮਹਾਰਾਜ ਜੀ ਨੂੰ ਸਤਿਕਾਰ ਵਜੋਂ, ਸਾਡੇ ਗੁਰੂ ਨੇ, ਇਸ਼ਟ ਨੇ, ਪਰ ਉਹ ਹੱਥ ਤੇ ਥੱਲੇ ਲੱਗਦੇ ਨੇ ਨਾ, ਫਿਰ ਉਹ ਕਈ ਵਾਰੀ ਪਰਿਵਾਰ ਵਾਲਿਆਂ ਨੂੰ ਆਖੀਦਾ ਹੈ ਤੁਹਾਡੇ ਹੱਥ ਥੱਲੇ ਲੱਗ ਗਏ ਜੀ, ਹੱਥ ਧੋਇਆ ਹੋ ਜੀ, ਫਿਰ ਮਹਾਰਾਜ ਜੀ ਦੇ ਆਪਾਂ ਸਰੂਪ ਲੈ ਕੇ ਚੱਲਦੇ। ਕਈ ਵਾਰੀ ਕੁਝ ਪਰਿਵਾਰਾਂ ਨੇ ਗੁੱਸਾ ਵੀ ਕੀਤਾ ਇਸ ਗੱਲ ਦਾ, ਤੁਸੀਂ ਸਾਨੂੰ ਇਉਂ ਕਹਿੰਦੇ ਹਾਂ, ਪਰ ਗਲਤੀ ਤਾਂ ਗਲਤੀ ਹੈ ਨਾ। ਸੋ ਇਸ ਕਰਕੇ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜਦੋਂ ਚੌਰ ਸਾਹਿਬ ਕਰਨਾ ਹੋਵੇ ਪਹਿਲਾਂ ਜਾ ਕੇ ਹੱਥ ਧੋਵੋ, ਹਜ਼ੂਰੀਆ ਗਲ ਵਿੱਚ ਪਾਓ, ਫਿਰ ਆ ਕੇ ਚੌਰ ਸਾਹਿਬ ਲਾਓ। ਅਸੀਂ ਉੱਦਾਂ ਹੀ ਥੱਲੇ ਹੱਥ ਲਾਉਂਦੇ ਹਾਂ, ਕਈ ਵਾਰੀ ਚੌਰ ਸਾਹਿਬ ਸਾਡੇ ਹੱਥ ਵਿੱਚ ਫੜਿਆ ਹੁੰਦਾ, ਅਸੀਂ ਉਸੇ ਤਰ੍ਹਾਂ ਹੀ ਮੱਥਾ ਟੇਕ ਲੈਂਦੇ ਹਾਂ। ਇੱਦਾਂ ਨਾ ਕਿਰਪਾ ਕਰਕੇ ਕਰਿਆ ਕਰੋ, ਸਾਨੂੰ ਪਤਾ ਨਹੀਂ ਹੁੰਦਾ ਅਸਲ ਵਿੱਚ, ਕਰਦੇ ਤਾਂ ਅਸੀਂ ਸਤਿਕਾਰ ਹੀ ਹਾਂ ਪਰ ਭੁੱਲ ਭੁਲੇਖੇ ਜਾਣੇ ਤੇ ਅਣਜਾਣੇ ਅਜਿਹੀਆਂ ਕਈ ਵਾਰੀ ਭੁੱਲਾਂ ਹੋ ਜਾਂਦੀਆਂ ਨੇ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਵਿਸ਼ੇਸ਼ ਬੇਨਤੀ ਕਰਨ ਵਾਸਤੇ ਕੁਝ ਸੰਗਤਾਂ ਨੇ ਆਖਿਆ ਸੀ ਕਿ ਇੱਦਾਂ ਹੁੰਦਾ ਹੈ, ਉਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਦੂਸਰੀ ਬੇਨਤੀ ਰੋਜ਼ ਹੀ ਹੁੰਦੀ ਹੈ, ਬਹੁਤ ਵਾਰੀ ਹੁਣ ਇਹ ਗੱਲ ਹੋ ਗਈ ਪਰ ਅਜੇ ਵੀ ਹੋ ਰਿਹਾ ਇਸ ਤਰ੍ਹਾਂ ਵੀ ਜਿਹੜੀਆਂ ਰੇਲਾਂ ਦੇ ਥੱਲੇ ਵਾਲੀਆਂ ਚਾਦਰਾਂ ਨੇ ਇਹਨਾਂ ਨੂੰ ਪੈਰ ਨਾ ਲਾਓ ਜੀ, ਉੱਪਰ ਦੀ ਨਾ ਲੰਘੋ ਜੀ, ਵਿਚਾਲੇ ਪੜਦੇ ਲਾਉਣ ਦਾ ਵੀ ਇਹੀ ਕਾਰਨ ਸੀ। ਪਰ ਕੁਝ ਬੀਬੀਆਂ ਪਿਛਲੇ ਦਿਨਾਂ ਵਿੱਚ ਦੀ ਉਹ ਜਿਹੜੀ ਚਾਦਰ ਵਿਚਾਲੇ ਵਿਛਾਈ ਹੋਈ ਰੇਲਾਂ ਵਾਲੀ, ਇਹਨੂੰ ਟੱਪ ਕੇ ਕ੍ਰੋਸ ਕਰਕੇ ਇੱਧਰ ਉੱਧਰ ਜਾਂਦੇ ਰਹੇ, ਫਿਰ ਉਹ ਨਾਲ ਦੀਆਂ ਸੰਗਤਾਂ ਨੇ ਦੱਸਿਆ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸੀਂ ਸਿੱਖਣ ਵਾਸਤੇ ਆਉਂਦੇ ਹਾਂ, ਜੋ ਕੁਝ ਦੱਸਿਆ ਜਾਂਦਾ ਹੈ ਉਹਨੂੰ ਧਿਆਨ ਨਾਲ ਸੁਣੀਦਾ। ਇੱਕ ਬੇਨਤੀ ਜ਼ਰੂਰੀ, ਜਦੋਂ ਵਿਦਿਆਰਥੀ ਬਣਦੇ ਆ, ਗੁੱਸਾ ਤਾਂ ਕਰਿਓ ਨਾ ਇਸ ਗੱਲ ਦਾ, ਜਦੋਂ ਵਿਦਿਆਰਥੀ ਬਣਦੇ ਆ ਕੁਝ ਸਿੱਖਣ ਦੀ ਚਾਹਤ ਦੇ ਨਾਲ ਆਉਂਦੇ ਆ, ਉਦੋਂ ਫਿਰ ਆਪਣੀ ਮੱਤ ਛੱਡਣੀ ਪੈਂਦੀ ਹੈ। ਸਾਡੇ ਉਸਤਾਦਾਂ ਨੇ ਜਦੋਂ ਸਾਨੂੰ ਪੜ੍ਹਾਇਆ, ਬਾਈ ਜੀ ਨੇ ਹਜ਼ਾਰਾਂ ਵਿਦਿਆਰਥੀ ਪੜ੍ਹਾਏ ਆ, ਬਾਬਾ ਜੀ ਨੇ ਪਤਾ ਨਹੀਂ ਕਿੰਨੇ ਵਿਦਿਆਰਥੀ ਪੜ੍ਹਾਏ ਹੋਣਗੇ, ਸੈਂਕੜੇ ਹਜ਼ਾਰ ਆਏ। ਜਦੋਂ ਸਾਡੇ ਉਸਤਾਦ ਸਾਨੂੰ ਪੜ੍ਹਾਉਂਦੇ ਸੀ ਤੇ ਉਹ ਕਹਿੰਦੇ ਸੀ ਵਿੱਚ ਨਹੀਂ ਬੋਲਣਾ ਗੱਲ ਤੇ ਜੋ ਅਸੀਂ ਕੁਝ ਕਹਿ ਰਹੇ ਤੈਨੂੰ, ਜੇ ਤੂੰ ਆਪਣੀ ਮੂਹਰਿਓਂ ਸਿੱਖਿਆ ਸਾਨੂੰ ਸੁਣਾਉਣੀ ਤੇ ਜਾ ਤੂੰ ਆਪਣੀ ਮੌਜ ਕਰ, ਅਸੀਂ ਤੇਰੇ ਤੋਂ ਨਹੀਂ, ਤੂੰ ਇੱਥੇ ਪੜ੍ਹਨ ਆਇਆ ਪੜ੍ਹਾਉਣ ਨਹੀਂ ਆਇਆ। ਇਸ ਕਰਕੇ ਜਦੋਂ ਕੋਈ ਵਿਚਾਰ ਆਪ ਜੀ ਨੂੰ ਦੱਸੀ ਜਾਂਦੀ ਆਪ ਜੀ ਦੇ ਸਨਮੁਖ ਤਾਂ ਉਹਨੂੰ ਵਿਚਾਰਿਆ ਤੇ ਜਾ ਸਕਦਾ ਪਰ ਥੋਪਿਆ ਨਹੀਂ ਜਾ ਸਕਦਾ। ਥੋੜੇ ਜਿਹੇ ਸ਼ਾਇਦ ਸ਼ਬਦ ਔਖੇ ਲੱਗਣਗੇ, ਵਿਚਾਰਿਆ ਤੇ ਜਾ ਸਕਦਾ ਪਰ ਥੋਪਿਆ ਨਹੀਂ ਜਾ ਸਕਦਾ। ਉਹਦਾ ਭਾਵ ਇਹ ਹੈ ਤੁਸੀਂ ਇਹ ਸਲਾਹ ਵਿਚਾਰ ਆਪਾਂ ਕਰ ਸਕਦੇ ਹਾਂ ਪ੍ਰੇਮ ਨਾਲ ਬਹਿ ਕੇ ਵੀ ਤੁਸੀਂ ਇੱਦਾਂ ਕਿਹਾ ਜੀ, ਇਹਦਾ ਕੀ ਕਾਰਨ ਆ ਜੀ, ਕਿਉਂ ਇੱਦਾਂ ਜੀ, ਪਰ ਜੇ ਕਹੋ ਕਿ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਉਹਨੂੰ ਲਾਗੂ ਕਰੋ, ਇਹ ਨਹੀਂ ਹੋ ਸਕਦਾ। ਇਹਦੇ ਲਈ ਮੈਂ ਖਿਮਾ ਮੰਗਦਾ ਵੀ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਜੀ, ਇਹ ਤੁਸੀਂ ਆਹ ਵਿਚਾਰ ਇੱਦਾਂ ਦੱਸੀ ਪਾਠਾਂ ਬਾਰੇ ਜਾਂ ਰਾਗਾਂ ਬਾਰੇ, ਇਹਨੂੰ ਤੁਸੀਂ ਇੱਦਾਂ ਬਦਲ ਕੇ ਦੱਸ ਦਿਓ, ਉਹ ਨਹੀਂ ਹੋ ਸਕਦਾ। ਕਿਉਂਕਿ ਸਾਡੀ ਇਹ ਡਿਊਟੀ ਉਹ ਹੈ ਵੀ ਅਸੀਂ ਉਹੀ ਕੁਝ ਇੱਥੋਂ ਦੱਸਣਾ ਹੈ। ਦਿਨ ਵਿੱਚ ਪਹਿਲਾਂ ਵਿਚਾਰ ਹੁੰਦੀ ਹੈ ਸਾਰੀ ਕਮਰੇ ਵਿੱਚ, ਫਿਰ ਸ਼ਾਮ ਨੂੰ ਇੱਥੇ ਆ ਕੇ ਬੋਲਿਆ ਜਾਂਦਾ ਹੈ ਸਾਰਾ ਕੁਝ। ਅਸੀਂ ਸਿਰਫ ਉਹੀ ਕੁਝ ਇੱਥੇ ਦੱਸਣਾ ਹੈ ਬਾਈ ਜੀ ਦੀ ਹਾਜ਼ਰੀ ਦੇ ਵਿੱਚ, ਜੋ ਕੁਝ ਸਾਂਝੇ ਤੌਰ ਤੇ ਵਿਚਾਰਿਆ ਹੋਏਗਾ, ਜੋ ਪੰਥ ਪ੍ਰਵਾਨਿਤ ਹੋਏਗਾ ਤੇ ਜੋ ਸੰਪਰਦਾਇ ਦਮਦਮੀ ਟਕਸਾਲ ਵੱਲੋਂ ਅੱਗੇ ਸੀਨੇ ਵਸੀਨੇ ਪੜ੍ਹਾਇਆ ਜਾਂਦਾ ਰਿਹਾ ਹੈ ਤੇ ਅੱਜ ਵੀ ਪੜ੍ਹਾਇਆ ਜਾ ਰਿਹਾ, ਕਿਸੇ ਨੂੰ ਖੁਸ਼ ਕਰਨ ਵਾਸਤੇ ਅਸੀਂ ਕਿਸੇ ਦੀ ਮਨੌਤ ਨੂੰ ਇੱਥੇ ਨਹੀਂ ਦੱਸ ਸਕਦੇ। ਇਹਦੇ ਲਈ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਸੀ। ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦਾ। ਜੋ ਕੁਝ ਪੰਥ ਪ੍ਰਵਾਨਿਤ ਹੈ ਸਿਰਫ ਉਹੀ ਕਿਹਾ ਜਾਏਗਾ, ਆਪਣੇ ਕੋਲੋਂ ਬਣਾ ਕੇ ਕਿਸੇ ਦੀ ਗੱਲ ਇੱਥੋਂ ਦੀ ਪ੍ਰੋੜਤਾ ਨਹੀਂ ਹੋ ਸਕੇਗੀ। ਕਿਉਂਕਿ 12-1300 ਗਿਣਤੀ ਵਿੱਚ ਸੰਗਤਾਂ ਦੇਖਦੀਆਂ ਨੇ ਤੇ ਉਹ ਕਹਿਣਗੇ ਤੁਸੀਂ ਉਦੋਂ ਇੱਦਾਂ ਕਿਹਾ ਤੇ ਅੱਜ ਤੁਸੀਂ ਇੱਦਾਂ ਕਹਿੰਦੇ ਹਾਂ। ਆਪਣੀ ਗੱਲ ਨੂੰ ਅਸੀਂ ਬਦਲ ਨਹੀਂ ਸਕਦੇ ਕਿਉਂਕਿ ਸਾਡੀ ਉਹ ਗੱਲ ਪਹਿਲਾਂ ਵਿਚਾਰ ਕੇ ਉਹਦੀ ਸਹਿਮਤੀ ਕੀਤੀ ਹੁੰਦੀ ਹੈ, ਫੇਰ ਹੀ ਉਹ ਗੱਲ ਕਹੀ ਜਾਂਦੀ ਹੈ। ਇਹ ਨਹੀਂ ਕਿ ਕੋਈ ਆਪੋ ਆਪਣੀ ਗੱਲ ਇੱਥੇ ਕਹਿੰਦਾ ਆ ਕਿ ਨਹੀਂ ਨਹੀਂ, ਜੋ ਕੁਝ ਪਹਿਲਾਂ ਵਿਚਾਰਿਆ ਹੁੰਦਾ ਹੈ, ਇੱਕੋ ਮਤ ਹੋਏ ਹੁੰਦੇ ਉਸ ਗੱਲ ਤੇ, ਉਹੀ ਫਿਰ ਇੱਥੇ ਆ ਕੇ ਕਹੀ ਜਾਂਦੀ ਹੈ। ਆਓ ਹੁਣ ਆਪਾਂ ਅੱਗੇ ਅੱਜ ਸੰਥਿਆ ਪ੍ਰਾਰੰਭ ਕਰੀਏ। ਇਹ ਜ਼ਰੂਰੀ ਸੀ ਬੇਨਤੀਆਂ, ਮੈਂ ਤਾਂ ਤੁਹਾਡੇ 4 ਮਿੰਟ ਲਏ ਆ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਚਾਰ ਹੋਰ ਸਾਹਮਣੇ ਆਈ ਹੈ, ਜਿਹੜੀ ਵੀ ਵਿਚਾਰ ਆਈ ਹੈ ਉਹ ਸਾਰਥਕ ਹੈ, ਕਿਉਂਕਿ ਜਿਸ ਨੂੰ ਜਿੰਨੀ ਕੁ ਜਾਣਕਾਰੀ ਹੁੰਦੀ ਹੈ ਉਹ ਸਾਂਝੀ ਕਰਦਾ, ਇਹ ਪੋਜ਼ਿਟਿਵ ਖਿਆਲ ਹੁੰਦੇ ਨੇ। ਵਿਚਾਰ ਆਈ ਹੈ ਵੀ ਪੰਗਤੀ ਰਿਪੀਟ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਕਿਉਂਕਿ ਪੁਰਾਤਨ ਮਰਜ਼ਾਦਾ ਹੈ, ਸੰਪਰਦਾਵਾਂ ਦੇ ਵਿੱਚ ਵੀ ਹੈ। ਜਦੋਂ ਸ੍ਰੀ ਅਖੰਡ ਪਾਠ ਸਾਹਿਬ ਚੱਲਦਾ ਹੁੰਦਾ ਨਾ, ਤੇ ਉੱਥੇ ਅਸੀਂ ਪੰਗਤੀ ਦੁਹਰਾਉਂਦੇ ਨਹੀਂ, ਨਾ ਦੁਹਰਾਉਣੀ ਚਾਹੀਦੀ ਹੈ। ਹਾਂ, ਕਿਸੇ ਪੰਗਤੀ ਦਾ ਗਲਤ ਉਚਾਰਨ ਹੋ ਗਿਆ, ਕੋਈ ਲਗ ਮਾਤਰ ਦਾ ਫਰਕ ਪੈ ਗਿਆ, ਉਹਨੂੰ ਦੁਹਰਾਇਆ ਜਾਂਦਾ, ਇਹ ਤੋਂ ਵੱਧ ਨਹੀਂ। ਪਰ ਜਦੋਂ ਸੰਥਿਆ ਹੈ ਨਾ, ਇਹ ਅਖੰਡ ਪਾਠ ਨਹੀਂ ਹੈ, ਇਹ ਸਿੱਖਣ ਵਾਸਤੇ ਕਲਾਸ ਵਾਂਗ ਹੈ ਇੱਕ ਸੰਥਿਆ, ਤਾਂ ਇੱਥੇ ਪੰਗਤੀ ਦਾ ਜੇ ਦੁਹਰਾਅ ਹੋ ਜਾਵੇ, ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਪਾਠ ਦੁਹਰਾਉਣ ਦੇ ਨਾਲ, ਇਹ ਸਾਰਥਕ ਗੱਲ ਹੈ, ਪੋਜ਼ਿਟਿਵ ਗੱਲ ਹੈ। ਇਸ ਕਰਕੇ ਇਹਨੂੰ ਭਰਮ ਵਿੱਚ ਨਾ ਲਿਜਾਣਾ ਵੀ ਪੰਗਤੀ ਦੁਹਰਾਈ ਕਿਉਂ ਜਾਂਦੀ ਹੈ। ਇਹ ਵਿਦਿਆਰਥੀਆਂ ਦੇ ਭਲੇ ਵਾਸਤੇ ਆ ਵੀ ਇਹ ਪਾਠ ਉਹ ਪਰਪੱਕ ਹੋ ਜਾਵੇ, ਜਿਹਦਾ ਕੋਈ ਥੋੜ੍ਹਾ ਬਹੁਤਾ ਸ਼ੰਕਾ ਜਾਂ ਦੁਬਧਾ ਹੁੰਦੀ ਹੈ, ਇਸ ਚੀਜ਼ ਨੂੰ ਵੀ ਧਿਆਨ ਵਿੱਚ ਰੱਖਣਾ। ਹਾਂਜੀ,
0: ਹਾਂਜੀ, ਹੁਣ ਆਪਾਂ ਸੰਥਿਆ ਪ੍ਰਾਰੰਭ ਕਰੀਏ। ਆਪ ਜੀ ਆਪਣਾ ਧਿਆਨ ਪੋਥੀ ਸਾਹਿਬ ਦੇ ਉੱਪਰ ਕੇਂਦਰਿਤ ਕਰੋ।

0: ਕੁਝ ਸੰਗਤਾਂ ਵੇਖ ਰਹੀਆਂ ਨੇ ਵੀ ਕਿਹੜੇ ਅੰਗ ਤੋਂ ਸੰਥਿਆ ਪ੍ਰਾਰੰਭ ਹੋਈ ਹੈ। ਯਾਦ ਤੇ ਵੈਸੇ ਤੁਸੀਂ ਰੱਖਣਾ ਹੁੰਦਾ ਹੈ, ਪਰ ਹੁਣ ਅੰਗ ਅੱਗੇ ਪਿੱਛੇ ਕਰ ਰਹੇ ਹੋ, ਮੈਂ ਇਸ ਲਈ ਦੱਸ ਦਿੰਦਾ। 812 ਨੰਬਰ ਅੰਗ ਦਾ ਜਿਹੜਾ ਪਹਿਲਾ ਸ਼ਬਦ ਤੋਂ ਪ੍ਰਾਰੰਭ ਹੋ ਰਿਹਾ ਹੈ, ਉੱਥੋਂ ਆਪ ਜੀ ਪੋਥੀਆਂ ਪ੍ਰਕਾਸ਼ ਕਰੋ, ਉੱਥੋਂ ਹੁਣ ਸੰਥਿਆ ਪ੍ਰਾਰੰਭ ਹੋਈ ਹੈ। 812 ਪਹਿਲਾ ਹੀ ਸ਼ਬਦ ਹੈ ਉੱਪਰੋਂ, ਬਿਲਾਵਲ ਮਹੱਲਾ ਪੰਜਵਾਂ। ਹਾਂਜੀ,
1: ਬਿਲਾਵਲ ਮਹੱਲਾ ਪੰਜਵਾਂ, ਸ਼੍ਰਵਣੀ ਸੁਣਾਓ ਹਰ ਹਰ ਹਰੇ, ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ, ਹਰ ਨਾਮ ਧਿਆਵੋ

ਪਾਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨਹ ਵਿਸਰੈ ਅਨਕਤ ਹੈ ਨਾ ਧਾਵੋ ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ ਬਿਲਾਵਲ ਮਹੱਲਾ ਪੰਜਵਾ ਅਟਲ

ਸਭ ਦੇਹ ਅਨਕ ਸ਼ਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇਹ ਕਿਉ ਬਿਸਰੈ ਪ੍ਰਭ ਮਨੈ ਤੇ ਜਿਸ ਕੇ ਗੁਣ ਏਹ ਪ੍ਰਭ ਤਜ ਰਚੇ ਜੇ ਆਨ ਸਿਉ ਸੋ ਰਲੀਐ ਖੇਹ ਰਹਾਉ ਸਿਮਰਹੁ ਸਿਮਰਹੁ ਸਾਸ ਸਾਸ ਮਤ ਬਿਲਮ ਕਰੇਹ ਛੋੜ ਪ੍ਰਪੰਚ ਪ੍ਰਭ ਸਿਉ ਰਚਹੁ ਤਜ ਕੂੜੇ ਨੇਹ ਜਿਨ

ਸਾਈ ਵਡਿਆਈ ਗੁਰ ਪੂਰੈ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸਹਿ

ਸਾਧਕੈ ਦਿਓ ਸੁਹਣੀ ਸਾਧਕੈ ਬੀਜਨ ਢੋਲਾ ਵਾਓ ਰਹਾਉ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪੀ ਲਾਵਾਓ ਓਆ ਰਸ ਮਹਿ ਸਾਂਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਵਾਓ ਜਬ ਭਗਤ ਕਰਹਿ ਸੰਤ ਮੰਡਲੀ ਤਿਨ ਮਿਲ ਹਾਰ ਗਾਵਾਓ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਵਾਓ ਊਠਤ ਬੈਠਤ ਜਪੋ ਨਾਮ ਏਹੋ ਕਰਮ ਕਮਾਵਾਓ ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵਾਓ ਬਿਲਾਵਲ ਮਹੱਲਾ ਪੰਜਵਾ ਏਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮਹਿ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸਿੰਚ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ

ਕਿਲ ਵਿਖ ਉਤਰਹਿ ਸੁਧ ਹੋਇ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾਂਮੰਤਰ ਨਾ

ਸਤ ਗੁਰਪੂਰਾ ਜਿਸ ਭੇਟਿਆ ਤਾ ਕੈ ਸੁਖ ਪਰਵੇਸ਼ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾਤਾਰ ਮਨ ਤੇ ਕਬਹੁ ਨਾ ਵਿਸਰੈ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲੱਗਾ

ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ, ਨਿੰਦਕ ਨਿੰਦਾ ਕਰ ਪਚੇ, ਜਮ ਕਾਲ ਗਰਸੀਏ ਰਹਾਉ। ਸੰਤਾਂ ਏਕ ਧਿਆਵਣਾ ਦੂਸਰ ਕੋ ਨਾਹਿ, ਏਕਸ ਆਗੈ ਬੇਨਤੀ ਰਵਿਆ ਸਰਬ ਠਾਏ, ਰਵਿਆ ਸਰਬ ਥਾਏ, ਕਥਾ ਪੁਰਾਤਨ ਇਉ ਸੁਣੀ, ਭਗਤਨ ਕੀ ਬਾਣੀ ਸਗਲ ਦੁਸ਼

ਤਿੰਨ ਕਉ ਤਿੰਨ ਕਉ ਭਉ ਨਾਹੇ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ਅਵਰ ਕਰਮ ਨਹੀਂ ਛੂਟੀਐ ਰੱਖ।

आसा परम विकार मोह इन मह लोभाना झूठ समग्री मन वसी पार।

ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਧਨ ਸਰਬਸੋ ਆਪਣਾ ਪ੍ਰਭ ਜਨ ਕਉ ਦੀਨਾ ਬਿਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ

ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਂਢੈ ਅੰਡਜ ਜੇਰਜ ਸੇਤਜ ਉਤਪੁਜਾ

ਅੰਤਰ ਸੋ ਬਾਹਰੇ ਬਿਨਸੇ ਤਹਿ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮੱਗਰੀ ਕਬਹੂ ਨਹੀਂ ਤੂਟ ਰਹਾਓ।

ਹਰ ਧਿਆਈਐ ਕਿਛ ਬਿਘਨ ਨਾ ਲਾਗੈ ਨਾਨਕ ਨਾਮ ਸਲਾਹੀਐ ਭਏ ਦੁਸ਼ਮਨ ਭਾਗੈ ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮੰਤ ਨਹਿ ਜੋਹਈ।

ਇਹੋ ਮਨ ਤੁਝ ਹੈ ਚਿਤਾਰੈ, ਸੁਖ ਦੁਖ ਇਸ ਮਨ ਕੀ ਬਿਰਥਾ, ਤੁਝ ਹੀ ਆਗੈ ਸਾਰੈ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰਾ ਪਰਵਾਰੈ, ਜੋ ਤੁਮ ਕਰਹੋ ਸੋਈ ਭਲ ਹਮਰੈ, ਪੇਖ ਨਾਨਕ ਸੁਖ ਚਰਨਾਰੈ। ਬਿਲਾਵਲ ਮਹੱਲਾ ਪੰਜਵਾ, ਸੁਨੀਅਤ ਪ੍ਰਭ ਤਉ ਸਗਲ ਉਧਾਰਨ, ਮੋਹ ਮਗਨ ਪਤਿਤ ਸੰਗ ਪ੍ਰਾਨੀ, ਮੋਹ ਮਗਨ ਪਤਿਤ ਸੰਗ ਪ੍ਰਾਨੀ, ਐਸੇ ਮਨ ਹੈ ਬਿਸਾਰਨ, ਰਹਾਉ ਸੰਚ ਬਿਖਿਆ ਲੇ ਗ੍ਰਾਹ ਜਕੀਨੀ।

ਦੋ ਪਦੇ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ ਬਿਸਮਨ ਬਿਸਮ ਭਏ।

ਧਰ ਪਰਿਐ ਇਹ ਨੀਸਾਨੀ ਸੁਣੋ ਤੁਮ ਭਾਈ ਜੋ ਕਾਲਰ ਭੀਤ ਗਿਰੀਐ ਰਹਾਉ ਜਾਓ ਦੇਖੈ ਛਿਦਰ ਤਉ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀਐ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਹਰ ਜਨ ਸੋ ਬਾਦ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪੁਰੇ ਕਰੀਐ।

ਕਾਚ ਬਿਹਾਜਨ ਤੰਚਨ ਛਾਡਣ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮਹਿ ਲਪਟਾਏ ਜਰੇ।

ਪੰਜਵਾ ਅਚੁੱਤ ਪੂਜਾ ਜੋਗ ਗੋਪਾਲ ਮਨ ਤਨ ਅਰਪ ਰਖਾਓ ਹਰ ਆਗੈ ਸਰਬ ਜੀਆ ਕਾ ਹੈ ਪ੍ਰਤਪਾਲ ਰਹਾਓ ਸਰਨ ਸਮਰੱਥ ਅਕਥ।

ਪੰਜਵਾ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕਉ ਤ੍ਰਾਸ ਅਹੇ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ।

ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹੱਲਾ ਪੰਜਵਾ ਪੂਰੇ ਗੋਰ

ਕਰ ਕਿਰਪਾ ਹਸਤ ਪ੍ਰਭ ਦੀ ਨੇ ਜਗਤ ਉਧਾਰ ਨਾਵ ਖੰਡ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਪ੍ਰਵੇਸ਼ਾ ਤਿਸਨ ਬੁਝੀ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸਰਨ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਿਆ ਤਿਸਹਿ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਬਡਭਾਗੀ ਅੰਤਰਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬੜ ਸਮਰੱਥ।

ਭਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਜਾਨ ਰਹੇ ਥਿਤ ਪਾਈ

ਪ੍ਰਭਾਵ ਜਿਸ ਕੇ ਜੀ ਤਿੰਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉਪਰ ਕਰਤੇ ਮਾਣ ਭਈ ਮਿਤਰਾਈ ਮਿਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਛਾਣ ਭਈ ਮਿਤਰਾਈ ਮਿਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਛਾਣ ਸੁਖ ਸਹਿਜ ਆਨੰਦ ਘਨੇਰੇ ਨਾਨਕ ਜੀਵੈ ਹਰ ਗੁਣ ਹੈ ਵਖਾਣ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸੁਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹੱਲਾ ਪੰਜਵਾ ਮੂਹ ਲਾਲਨ ਸਿਉ ਪ੍ਰੀਤ ਬਣੀ ਰਹਾਉ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ ਦਿਨਸ ਰਹਿਣ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸਿਆਮ ਸੁੰਦਰ ਕਾਓ ਅਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹ ਕਰਹੋ ਕਿਰਪਾ ਠਾਕੁਰ ਆਪਣੀ

0: ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀ ਜੈ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤਿਗੁਰ ਕੀ ਸਰਨ ਜੈ ਜੈ ਕਾਰ ਹੋਆ ਜਗ ਅੰਤਰ ਪਾਰ ਬਹਿਮ ਮੇਰੋ ਤਾਰਨ ਤਰਨ ਰਹਾਉ ਵਿਸ਼ਵੰਭਰ ਪੂਰਨ ਸੁਖਦਾਤਾ ਸਗਲ ਸਮੱਗਰੀ ਪੋਖਣ ਭਰਨ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਈ ਬਲ ਬਲ ਜਾਈ ਹਰ ਕੇ ਚਰਨ ਜੀ ਜੁਗਤ ਵਸ ਮੇਰੇ ਸੁਆਮੀ ਸਰਬ ਸਿੱਧ ਤੁਮ ਕਾਰਨ ਕਰਨ ਆਦ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ
1: ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪਦੇ ਘਰ ਅੱਠਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ

ਸਭ ਮੋਹੇ ਨੀਦ ਸੁਹਾਵੈ ਸਭ ਮੇਰੀ ਤਿਖਾ ਬੁਜਾਨੀ ਅਬ ਮੈਂ ਸਹਿਜ ਸਮਾਨੀ ਮਿੱਠੀ ਪਿਰਹਿ ਕਹਾਨੀ ਮਿੱਠੀ ਪਿਰਹਿ ਕਹਾਨੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ ਬਿਲਾਵਲ ਮਹੱਲਾ ਪੰਜਵਾ ਮੋਰੀ ਅਹੰਗ ਜਾਏ ਦਰਸ਼ਨ ਪਾਵਤ ਹੇ ਰਚ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਓ ਆਹੇ ਮਨ ਅਵਰ ਨਾ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲ ਮਕਰੰਦ ਕਮਲ ਜਿਉ ਅਨ ਰਸ ਨਹੀਂ ਚਾਹੈ ਏਕੈ ਹਰ ਲਾਹੈ ਅਨ ਤੇ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ।

ਸਾਧੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਨੋ ਅਜਾਮਲ ਗਨਕਾ ਜਹ ਸਿਮਰਤ ਮੁਕਤ ਭਏ ਜੀ ਜਾਨੋ ਮੁਕਤ ਭਏ ਜੀ ਜਾਨੋ ਰਹਾਓ ਗਜ ਕੀ ਤਰਾਸ ਮਿਟੀ ਛਿਨਹੁ ਮਹਿ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਆਪਣੀ ਆਪਣੀ ਜਗ੍ਹਾ ਤੇ ਸਾਜ ਜਾਓ ਜੀ, ਪੋਥੀਆਂ ਪ੍ਰਕਾਸ਼ ਕਰ ਲਓ। ਇੱਕ ਬੇਨਤੀ ਹੋਰ ਧਿਆਨ ਵਿੱਚ ਆਈ ਹੈ, ਸੰਗਤਾਂ ਵੱਲੋਂ ਸਵਾਲ ਵੀ ਆਇਆ, ਮਿੰਟ ਵਿੱਚ ਦੀ ਸਾਰੀਆਂ ਸੰਗਤਾਂ ਆ ਜਾਣ, ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦਿੰਦੇ, ਫਿਰ ਨਾਲ ਹੀ ਆਪਾਂ ਉਸ ਤੋਂ ਬਾਅਦ ਸੰਥਿਆ ਪ੍ਰਾਰੰਭ ਕਰਾਂਗੇ। ਬੇਨਤੀ ਇਹ ਹੈ ਕਿ ਮਹਾਰਾਜ ਜੀਆਂ ਦਾ ਅਦਬ ਸਤਿਕਾਰ ਸਿੱਖ ਵਾਸਤੇ ਸਭ ਤੋਂ ਸ੍ਰੇਸ਼ਟ ਹੈ। ਇੱਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਇਸ਼ਟ ਨੇ, ਗੁਰੂ ਨੇ, ਤੇ ਗੁਰੂ ਵੀ ਜਾਗਤ ਜੋਤ। ਪਹਿਲੀ ਗੱਲ ਸਾਡੇ ਇਸ਼ਟ ਨੇ, ਥੋੜ੍ਹਾ ਜਿਹਾ ਧਿਆਨ ਦਿਓ ਮੇਰੀ ਗੱਲ ਵੱਲ। ਪਹਿਲੀ ਗੱਲ ਸਾਡੇ ਗੁਰੂ ਨੇ,

ਕਿ ਰੋਜ਼ ਮਹਾਰਾਜ ਜੀ ਦੇ ਸਤਿਕਾਰ ਬਾਬਤ ਆਪ ਜੀ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਭਾਵਨਾ ਬਸ ਹੋ ਕੇ ਅਸੀਂ ਬਹੁਤ ਕੁਝ ਕਰਦੇ ਹਾਂ ਤੇ ਕਰਨਾ ਵੀ ਚਾਹੀਦਾ ਹੈ, ਕਰਦੇ ਵੀ ਹਾਂ ਤੇ ਕਰਨਾ ਵੀ ਚਾਹੀਦਾ ਹੈ। ਪਰ ਕੁਝ ਅਜਿਹੀਆਂ ਗੱਲਾਂ ਹੁਣ ਸਾਹਮਣੇ ਆਉਂਦੀਆਂ ਨੇ ਦਿਨੋਂ ਦਿਨ, ਜਦੋਂ ਸੰਗਤਾਂ ਪੁੱਛਦੀਆਂ ਸਾਨੂੰ ਵੀ ਉਦੋਂ ਪਤਾ ਲੱਗਦਾ ਵੀ ਵਾਕਿਆ ਇਹ ਗੱਲ ਵੀ ਹੈ। ਅੱਜ ਹੁਣ ਇੱਕ ਵਿਚਾਰ ਇਹ ਆਈ ਹੈ ਲੇਟੈਸਟ ਕਿ ਕੁਝ ਸੰਗਤਾਂ ਆ ਕੇ ਪਹਿਲਾਂ ਬਾਹਰ ਜੋੜਾ ਘਰ ਦੇ ਵਿੱਚ ਸੇਵਾ ਕਰਦੀਆਂ, ਜੋੜਾ ਘਰ ਦੇ ਵਿੱਚ ਸੇਵਾ ਕਰਦੇ ਆ, ਫਿਰ ਉਹ ਆ ਕੇ ਮਹਾਰਾਜ ਜੀ ਦੀ ਤਾਬਿਆ ਬੈਠਦੇ ਆ, ਕਈ ਦੇਖੇ ਗਏ ਆ, ਤਾਂ ਉਹ ਗੁਰਮੁਖ ਪਿਆਰਿਆਂ ਨੇ ਗੁਰੂ ਘਰ ਦੇ ਪ੍ਰਬੰਧ ਨੇ ਗੱਲ ਸਾਂਝੀ ਕੀਤੀ ਹੈ ਕਿ ਉਹ ਪਹਿਲਾਂ ਸ਼ਰਧਾ ਹੈ ਉਹਨਾਂ ਦੀ, ਜੋੜੇ ਝਾੜਨੇ ਅਸੀਂ ਝਾੜਨੇ ਚਾਹੀਦੇ ਆ, ਮਹਾਰਾਜ ਜੀ ਦਾ ਹੁਕਮ ਆ ਸਾਨੂੰ ਜੋੜੇ ਝਾੜੋ, ਪਰ ਜੇ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ ਬੈਠਣਾ ਹੈ, ਸਹਿਜ ਪਾਠ ਕਰਨਾ ਹੈ, ਪਾਠੀ ਸਿੰਘਾਂ ਨੇ ਸਿੰਘਣੀਆਂ ਨੇ, ਫਿਰ ਪਹਿਲਾਂ ਜੋੜੇ ਨਹੀਂ ਝਾੜਨੇ, ਫਿਰ ਪਹਿਲਾਂ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ ਆ ਕੇ ਬਹਿਣਾ ਹੈ, ਪਾਠ ਕਰਨਾ ਹੈ, ਭਾਵੇਂ ਪੋਥੀ ਸਾਹਿਬ ਤੋਂ ਕਰਨਾ ਹੋਵੇ, ਭਾਵੇਂ ਗੁਟਕਾ ਸਾਹਿਬ ਤੋਂ ਕਰਨਾ ਹੋਵੇ, ਭਾਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਤਾਬਿਆ ਵਿੱਚ ਬਹਿ ਕੇ ਕਿਉਂ ਨਾ ਕਰਨਾ ਹੋਵੇ। ਪਹਿਲਾਂ ਮਹਾਰਾਜ ਜੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਪਹਿਲਾਂ ਪਾਠ ਕਰਨਾ ਹੈ, ਫਿਰ ਉਸ ਤੋਂ ਬਾਅਦ ਜੋੜਾ ਘਰ ਵਿੱਚ ਜੋੜੇ ਚਾੜਨ ਜਾ ਸਕਦੇ ਹੋ ਜਦੋਂ ਘਰੇ ਵਾਪਸੀ ਤੇ ਜਾਣਾ ਹੋਵੇ। ਦੂਸਰੀ ਗੱਲ, ਕਈ ਵਾਰੀ ਅਸੀਂ ਕੰਮਾਂ ਕਾਰਾਂ ਤੋਂ ਆਉਂਦੇ ਹਾਂ, ਵੱਖ ਵੱਖ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ, ਮੇਰੇ ਨਾਲੋਂ ਬਿਹਤਰ ਤੁਹਾਨੂੰ ਪਤਾ ਤੁਸੀਂ ਕੀ ਕੰਮ ਕਾਰ ਕਰਦੇ ਹੋ। ਜੇ ਤੁਹਾਨੂੰ ਲੱਗਦਾ ਹੈ ਵੀ ਮੇਰਾ ਜਿਹੜਾ ਇਹ ਕੰਮ ਕਾਰ ਹੈ, ਮੇਰੀ ਇਹ ਜਿਹੜੀ ਕਿਰਤ ਹੈ, ਮੈਂ ਕਰਦਾ ਰਿਹਾ ਪਰ ਓਨੀ ਗੁਰਮਤ ਦੇ ਅਨੁਕੂਲ ਨਹੀਂ ਜਿੰਨੀ ਹੋਣੀ ਚਾਹੀਦੀ ਹੈ, ਸਾਡੇ ਆਪਣੇ ਮਨ ਨੂੰ ਇਸ ਗੱਲ ਦਾ ਪਤਾ ਹੀ ਹੁੰਦਾ, ਓਨੀ ਗੁਰਮਤ ਦੇ ਅਨੁਕੂਲ ਨਹੀਂ ਜਿੰਨੀ ਹੋਣੀ ਚਾਹੀਦੀ ਹੈ, ਪਰ ਮੈਂ ਹੁਣ ਮਜਬੂਰੀ ਬਸ ਹੋ ਕੇ ਕਰਦਾ ਤਾਂ ਹਾਂ। ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠਣ ਤੋਂ, ਸਜਣ ਤੋਂ ਪਹਿਲਾਂ ਥੋੜ੍ਹਾ ਆਪਣੇ ਵਸਤਰਾਂ ਦਾ ਧਿਆਨ ਜ਼ਰੂਰ ਕਰਨਾ ਚਾਹੀਦਾ ਹੈ। ਕਈ ਵਾਰੀ ਬਾਹਰ ਖਿਮਾ ਬਖਸ਼ੋ ਅਸੀਂ ਉੱਦਾਂ ਦੇ ਸਟੋਰਾਂ 'ਤੇ ਕੰਮ ਕਰਦੇ ਹੁੰਦੇ ਜਿੱਥੇ ਸਾਨੂੰ ਉੱਦਾਂ ਦੀਆਂ ਚੀਜ਼ਾਂ ਦੇਣੀਆਂ ਪੈਂਦੀਆਂ, ਸਰਵ ਕਰਨੀਆਂ ਪੈਂਦੀਆਂ, ਫਿਰ ਉਹ ਛਿੱਟੇ ਉੱਪਰ ਪੈਂਦੇ ਆ ਕੱਪੜਿਆਂ ਦੇ। ਇਸੇ ਤਰ੍ਹਾਂ ਹੀ ਜੋੜਾ ਘਰ ਵਿੱਚ ਜਦੋਂ ਅਸੀਂ ਜੋੜਿਆਂ ਦੀ ਸੇਵਾ ਕਰਦੇ ਹਾਂ, ਜੋੜਿਆਂ ਦੀ ਧੂੜ ਸਾਡੇ ਮਸਤਕ ਨੂੰ ਵੀ ਲੱਗਦੀ ਆ, ਸਾਡੇ ਕੱਪੜਿਆਂ ਦੇ ਉੱਪਰ ਵੀ ਪੈਂਦੀ ਆ, ਸੋ ਉਹਨੇ ਫਿਰ ਉਹ ਸਤਿਕਾਰ ਨਹੀਂ ਉਸ ਤਰੀਕੇ ਦੇ ਨਾਲ ਰਹਿੰਦਾ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜੇ ਜੋੜਿਆਂ ਦੀ ਸੇਵਾ ਕਰਨੀ ਹੋਵੇ ਤਾਂ ਵੀ, ਜੇ ਤੁਹਾਡੀ ਕਿਰਤ ਵਿਰਤ ਕੁਛ ਉਸ ਤਰੀਕੇ ਦੀ ਹੋਵੇ, ਮਜਬੂਰੀ ਬਸ ਤੁਸੀਂ ਕਰ ਰਹੇ ਹੋਵੋ, ਫਿਰ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਗੁਰਬਾਣੀ ਦਾ ਅਦਬ ਸਤਿਕਾਰ ਮੁੱਖ ਰੱਖਣਾ ਹਰ ਕੀਮਤ ਤੇ। ਸਿੱਖੀ ਵੱਡੀ ਹੈ ਗੁਰਮੁਖੋ, ਮਹਾਰਾਜ ਜੀ ਦੇ ਦਰ ਘਰ ਦੀ ਮਰਿਆਦਾ ਵੱਡੀ ਹੈ, ਹੋਰ ਕਿਸੇ ਗੱਲ ਤੇ ਵੀ ਕੰਪਰੋਮਾਈਜ਼ ਕੀਤਾ ਜਾ ਸਕਦਾ ਹੈ, ਕਿਸੇ ਗੱਲ ਤੇ ਵੀ ਸਮਝੌਤਾ ਕੀਤਾ ਜਾ ਸਕਦਾ ਹੈ, ਪਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਦੀ ਗੱਲ ਆ ਜਾਵੇ, ਉੱਥੇ ਫਿਰ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਗਵਾਹ ਹੈ, ਭਾਵੇਂ ਉੱਥੇ ਫਿਰ ਸਿਰ ਲੱਥਦੇ ਹੋਣ, ਭਾਵੇਂ ਉੱਥੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਕਿਉਂ ਨਾ ਪੈਂਦੇ ਹੋਣ, ਭਾਵੇਂ ਉੱਥੇ ਜੰਡਾਂ ਨਾਲ ਬੰਨ ਕੇ ਕਿਉਂ ਨਾ ਸਾੜਿਆ ਜਾਂਦਾ ਹੋਵੇ, ਭਾਵੇਂ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਪੁੱਠੀਆਂ ਖੱਲਾਂ ਕਿਉਂ ਨਾ ਲਛਮਣ ਸਿੰਘ ਧਾਰੋਵਾਲ ਵਰਗਿਆਂ ਦੀਆਂ ਲਾਈਆਂ ਜਾਂਦੀਆਂ ਹੋਣ, ਫਿਰ ਉੱਥੇ ਗੁਰੂ ਦਾ ਅਦਬ ਸਤਿਕਾਰ ਮੁੱਖ ਹੁੰਦਾ ਹੈ। ਸੋ ਇਸ ਕਰਕੇ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਵਾਕ ਹੈ, ਵਚਨ ਹੈ ਸੱਚੇ ਪਾਤਸ਼ਾਹ ਜੀ ਦਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਨ੍ਹਾਂ ਨੂੰ ਮਹਾਰਾਜ ਜੀ ਦੀ ਬਾਣੀ ਦਾ ਅਦਬ ਨਹੀਂ, ਭੈ ਨਹੀਂ। ਇੱਕ ਹੋਰ ਮੈਂ ਗੱਲ ਤੁਹਾਨੂੰ ਹੁਣ ਕਹਿ ਦਿਆਂ, ਨਾਲ ਸਮਾਂ ਤੇ ਹੋ ਰਿਹਾ, ਕਈ ਵਾਰੀ ਜਦੋਂ ਪਾਠ ਕਰਦੇ ਮੈਂ ਅਕਸਰ ਵੇਖਦਾ ਪਾਠੀ ਸਿੰਘਾਂ ਨੂੰ, ਹੋਰ ਸੰਗਤਾਂ ਨੂੰ, ਮਹਾਰਾਜ ਜੀ ਦੇ ਉੱਪਰ ਰੁਮਾਲ ਵੀ ਨਹੀਂ ਪਾਇਆ ਹੁੰਦਾ ਤੇ ਗੱਲਾਂ ਕਰੀ ਜਾਂਦੇ ਹੁੰਦੇ ਆਪਸ ਵਿੱਚ, ਕੋਈ ਹੋਰ ਆਇਆ ਪੁੱਛਣ, ਜੇ ਕਹਿ ਦਈਏ ਫਿਰ ਅਸੀਂ ਤੇ ਬਾਬਾ ਜੀ ਪਾਠ ਦੱਸਦੇ ਸੀ, ਅਸੀਂ ਤੇ ਆਹ ਗੱਲ ਪੁੱਛਦੇ ਸੀ, ਇੱਦਾਂ ਕਰਦੇ ਸੀ, ਭਾਵੇਂ ਕੁਝ ਵੀ ਕਰਨਾ ਹੋਵੇ, ਪਰ ਮਹਾਰਾਜ ਜੀ ਦੇ ਉੱਪਰ ਜਿੰਨਾ ਚਿਰ ਰੁਮਾਲ ਨਹੀਂ ਪਾਇਆ, ਰੁਮਾਲਾ ਨਹੀਂ ਪਾਇਆ ਹੋਇਆ, ਤੁਸੀਂ ਤਾਬਿਆਂ ਤੋਂ ਪਾਸੇ ਤੇ ਆ ਜਾਓ, ਉੱਥੇ ਗੱਲਬਾਤ ਜੋ ਕੁਝ ਕਰਨੀ ਕਰ ਲਓ ਆਪਣੀ, ਪਰ ਉੱਧਰ ਮਹਾਰਾਜ ਜੀ ਦੇ ਉੱਪਰ ਰੁਮਾਲਾ ਨਹੀਂ ਹੁੰਦਾ, ਉੱਦਾਂ ਹੀ ਆਪਾਂ ਹੱਸੀ ਜਾਂਦੇ ਹਾਂ, ਗੱਲਾਂ ਕਰੀ ਜਾਂਦੇ ਹਾਂ, ਇੱਧਰ ਉੱਧਰ ਹਿੱਲੀ ਜੁੱਲੀ ਜਾਂਦੇ, ਉਹ ਠੀਕ ਨਹੀਂ ਲੱਗਦਾ। ਸੋ ਇਸ ਕਰਕੇ ਇਹ ਬਹੁਤ ਕੁਝ ਇੱਦਾਂ ਦਾ ਹੁੰਦਾ ਹੈ, ਸਮਾਜ ਵਿੱਚ ਵੇਖਿਆ ਵੀ ਜਾਂਦਾ ਹੈ, ਜੋ ਜੋ ਕੁਝ ਧਿਆਨ ਵਿੱਚ ਆ ਰਿਹਾ ਹੈ, ਦਿਨੋਂ ਦਿਨੋਂ ਤੁਹਾਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ। ਅੱਜ ਵੇਖੋ 24ਵਾਂ ਦਿਨ ਹੈ ਪਾਠ ਬੋਧ ਸਮਾਗਮ ਦਾ, ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਮਹਾਰਾਜ ਜੀ ਦੇ ਅਦਬ ਸਤਿਕਾਰ ਦੀਆਂ ਅਜੇ ਬੇਨਤੀਆਂ ਵੱਖਰੀਆਂ ਵੱਖਰੀਆਂ ਹੋ ਰਹੀਆਂ ਨੇ, ਤੇ ਅਸੀਂ ਇਸ ਗੱਲ ਨੂੰ ਸੋਚ ਕੇ ਵੇਖੀਏ ਵੀ ਕੀ ਕੁਝ ਹੁੰਦਾ ਹੋਏਗਾ ਸਮਾਜ ਵਿੱਚ। ਇਹ ਤਾਂ ਜੋ ਕੁਝ ਸਾਡੇ ਸਾਹਮਣੇ ਆਉਂਦਾ ਹੈ ਆਪਾਂ ਕਹਿ ਦਿੰਦੇ, ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੰਦੇ,
ਪਰ ਜਿਹੜਾ ਕੁਝ ਸਾਡੇ

0: ਦੁਖੇ ਆ, ਉਹ ਪਤਾ ਹੀ ਨਹੀਂ ਕੀ ਕੁਝ ਹੁੰਦਾ ਹੋਏਗਾ। ਸੋ ਇਸ ਕਰਕੇ ਮਹਾਰਾਜ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ। ਜੇ ਕੋਈ ਇੱਦਾਂ ਕਰਦਾ ਵੀ ਹੈ ਤਾਂ ਉੱਥੇ ਫਿਰ ਥੋੜਾ ਭਾਵੇਂ ਸਟੈਂਡ ਕਿਉਂ ਨਾ ਲੈਣਾ ਪਵੇ, ਉਹਨੂੰ ਫਿਰ ਕਹਿਣਾ ਹੈ ਇਹ ਗੱਲ ਵੀ ਇਹ ਠੀਕ ਨਹੀਂ ਤੇਰੇ ਵਾਸਤੇ, ਇਹ ਮਹਾਰਾਜ ਜੀ ਦੀ ਗੁਰਮਤਿ ਦੀ ਕੋਈ ਮਰਿਆਦਾ ਨਹੀਂ, ਤੂੰ ਆਪਣੇ ਤਰੀਕੇ ਨਾਲ ਭਾਵੇਂ ਆਪਣੇ ਮਨ ਦੀ ਖੁਸ਼ੀ ਲਈ ਜਾਂ ਕਿਸੇ ਲਈ ਕਰਦਾ ਹੋਵੇ, ਪਰ ਇਹ ਗੱਲ ਤੇਰੀ ਠੀਕ ਨਹੀਂ। ਸੋ ਇਸ ਗੱਲ ਕਰਕੇ ਮਹਾਰਾਜ ਜੀ ਦੀ ਸੇਵਾ ਦਾ, ਮਹਾਰਾਜ ਜੀ ਦੇ ਸਤਿਕਾਰ ਦਾ ਇਹ ਜ਼ਰੂਰ ਆਪ ਜੀ ਨੇ ਖਿਆਲ ਰੱਖਣਾ। ਆਓ ਹੁਣ ਅੱਗੇ ਸੰਥਿਆ ਪ੍ਰਾਰੰਭ ਕਰ ਲਈਏ।
1: ਬਿਲਾਵਲ ਮਹੱਲਾ ਤੀਜਾ ਅਸ਼ਟਪਦੀ।

ਨਿਦਾਨ ਸਤਿਗੁਰ ਸੇਵ ਨਾਮ ਵਸੈ ਮਨ ਚੀਤ ਗੁਰ ਭੇਟੇ ਹਰ ਨਾਮ ਚੇਤਾਵੈ ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾਉ ਗੁਰ ਕਹੈ।

ਚਿੱਤਾ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵ ਹੈ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਜ ਹੈ, ਜਿਤ ਭਾਵੈ ਤਿਤ ਰਾਹੇ ਚਲਈਆ, ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗਮ ਅਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤ ਪੁਰਖਈਆ, ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ।

0: ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇਹਰ ਨਾਮ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਧਰਾਉ ਗੁਰ ਆਗੈ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਦਿਖ ਦਿਖਈਆ ਮਨਮੁਖ ਮਾਇਆ ਮੋਹ ਵਿਆਪੇ
1: ਕਰਨ ਅਨੁਸਾਰ ਬਣਦੀ ਵੀ ਹੈ ਤੁਹਾਡੀ PDF ਦੇ ਵਿੱਚ ਹੈਗੀ
0: ਮਨਮੁਖ ਮਾਇਆ ਮੋਹ ਵਿਆਪੇ ਇਹੋ ਮਨ ਤਿਸਨਾ ਜਲਤ ਦਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰਈਆ ਰੱਖ ਰੱਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰੱਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਘਰ ਧਾਰ ਚੁਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹੱਠ ਕਰਮ

0: खेल खेलैया, एहो जग है सब खेल खेलैया, जौ जल तरंग जल जल है समाव है, नानक आपे आप रमैया।
1: खेल खलैया पाठ आया, वैसे तो पहला भी बहुत बारी भाई जी ने दसिया भी होया चाल मुताबक। मैं थोड़ी बेनती तां करन लग्या ਵੀ ਜਿਹੜੀ ਕਵਿਤਾ ਦੇ ਨਿਯਮ ਹੁੰਦੇ ਨੇ ਪਿੰਗਲ ਅਨੁਸਾਰ ਵੀ ਕਹਿ ਲਓ, ਵਿਆਕਰਨ ਤਾਂ ਕਵਿਤਾ ਦੇ ਵੀ ਬਥੇਰੇ ਨੇ, ਉੱਥੇ ਹਮੇਸ਼ਾ ਚਾਲ ਨੇ ਪ੍ਰਧਾਨ ਰਹਿਣਾ ਹੁੰਦਾ, ਪ੍ਰਮੁੱਖ ਚਾਲ ਹੀ ਹੁੰਦੀ ਹੈ ਉੱਥੇ, ਉਚਾਰਨ ਵਿੱਚ ਥੋੜ੍ਹਾ ਬਹੁਤਾ ਫਰਕ ਪਾਉਣਾ ਪੈਂਦਾ। ਇਹ ਕਿਸੇ ਤੁਸੀਂ ਕਵੀ ਜਨ ਨੂੰ ਪੁੱਛੋਗੇ ਉਹ ਵੀ ਦੱਸੇਗਾ, ਕਿਉਂਕਿ ਜਿਹੜੀ ਤੁਕਾਂਤ ਹੈ ਰੈਮਿੰਗ ਹੈ ਉਹ ਹਮੇਸ਼ਾ ਕਵੀ ਨੇ ਮਿਲਾਉਣੀ ਹੁੰਦੀ ਹੈ। ਗੁਰਬਾਣੀ ਕਾਵਕ ਰੂਪ ਹੈ, ਕਵਿਤਾ ਰੂਪ ਹੈ, ਇਹਦੇ ਵਿੱਚ ਵੀ ਇਹੀ ਧਿਆਨ ਸਤਿਗੁਰਾਂ ਨੇ ਰੱਖਿਆ ਹੋਇਆ, ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹਮੇਸ਼ਾ। ਸੋ ਇੱਕ ਲਈਆ ਪਾਠ ਸ਼ੁੱਧ ਹੈ ਜਿਸ ਤਰ੍ਹਾਂ ਕਿ ਦੱਸਿਆ ਗਿਆ ਜੀ।
0: ਬਿਲਾਵਲ ਮਹੱਲਾ ਚੌਥਾ, ਸਤਿਗੁਰ ਪਰਚੈ ਮਨ ਮੁੰਦਰਾ ਪਾਈ।

ਅਵਸਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੁਰਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਾਉ ਸਭ ਦੇਸ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੈ ਮਨ ਤਨ ਕਾਟ ਦੇਉ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸਦੇਸਾ ਦੇ ਪ੍ਰਭ ਕੇਰਾ ਰਿਧ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧ ਹੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਉਆ ਕੋ ਨਾਮ ਕਹੀਅਤ ਹੈ ਸਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸੀ ਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਓ ਕਟ ਕਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹਿ ਪ੍ਰਭ ਅਵਰ ਅਵਰ ਕਿਸ਼ ਕੀਜੈ ਸਭ ਬਾਦ ਸੀਗਾਰ ਫੋਕਟ ਫੋਕਟਈਆ ਕੀ ਓ ਸੀਗਾਰ ਮਿਲਣ ਕਹਿ ਤਾਈ ਪ੍ਰਭ ਲੀਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੋ ਰਖ ਲੇਵਹੋ ਨਾਨਕ ਹਰ ਗੁਰ ਸਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਖੇਨ ਖਿਨ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜੋ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮੇਲ ਮਿਲ ਮੇਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ

0: ਬਿਨ ਨੀਂਦ ਨਾ ਪਈਆ ਵੈਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕਾਉ ਬਿਨ ਪ੍ਰੀਤਮ ਜੋ ਬਿਨ ਅਮਲੈ ਅਮਲੀ ਮਰ ਗਈਆ ਜਿਨ ਕਉ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹਉ ਤਿਸ ਵਿਟਹੁ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾਂ ਸਤ ਸਤ ਸਤਗੁਰ ਸਰਨ ਪਵਈਆ ਸੇਜ ਏਕੋ ਪ੍ਰਭ ਠਾਕੁਰ ਮਹਿਲ ਨਾ ਪਾਵੈ ਮਨਮੁਖ ਭਰਮਈਆ ਗੁਰ ਗੁਰ ਕਰਤ ਸਰਨ ਜੇ ਆਵੈ ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ ਕਰ ਕਰ ਕਿਰਿਆਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੋਭਈਆ ਬੇਸੁਆ ਕੈ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ ਹਰ ਹਰ ਹਰ ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪੀਸ ਆਈ ਪ੍ਰਭ ਆਣ ਆਣ ਮਹਿੰਦੀ ਪੀਸ ਆਈ ਆਪੇ ਘੋਲ ਘੋਲ ਅੰਗ ਲਈਆ ਜਿਨ ਕਉ ਠਾਕੁਰ ਕਿਰਪਾ ਧਾਰੀ ਬਾਹ ਪਕਰ ਨਾਨਕ ਕੱਢ ਲਈਆ
1: ਰਾਗ ਬਿਲਾਵਲ ਮਹੱਲਾ ਪੰਜਵਾ ਅਸ਼ਟਪਦੀ ਘਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ

0: ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਇੱਥੇ ਜਿਹੜਾ ਹੁਣ ਸਿਰਲੇਖ ਪੜਿਆ ਗਿਆ ਹੈ ਬਿਲਾਵਲ ਮਹੱਲਾ ਪਹਿਲਾ ਥਿੱਤੀ ਬਾਣੀ ਦਾ ਨਾਮ ਹੈ ਘਰ ਦਸਵਾਂ ਦਸਵੇਂ ਘਰ ਸੁਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਆ ਗਿਆ ਹੈ ਅੱਗੇ ਜਾਤ ਪਦ ਆਇਆ ਇਸ ਇਹ ਪਹਿਲੀ ਵਾਰੀ ਆਇਆ ਇਹਦੇ ਬਾਰੇ ਆਮ ਜਿਹੜੇ ਪਾਠੀ ਸਿੰਘ ਗ੍ਰੰਥੀ ਸਿੰਘ ਉਹਨਾਂ ਨੂੰ ਵੀ ਇਸ ਚੀਜ਼ ਦਾ ਘੱਟ ਹੀ ਗਿਆਨ ਹੁੰਦਾ ਮਹਾਂਪੁਰਖ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਇਸ ਜਤ ਸ਼ਬਦ ਦੇ ਬਾਰੇ ਇਹ ਵਿਚਾਰ ਦੱਸਦੇ ਸਨ ਜਿਸ ਨੂੰ ਆਪਾਂ ਤਬਲਾ ਜਾਂ ਜੋੜੀ ਕਹਿੰਦੇ ਹਾਂ ਇਹ ਇੱਕ ਸਾਜ਼ ਹੈ ਅਤੇ ਜਦੋਂ ਰਾਗੀ ਸਿੰਘ ਅਕਸਰ ਕੀਰਤਨ ਕਰਦੇ ਹਨ ਤਾਂ ਉਸ ਵੇਲੇ ਤਬਲੇ ਦਾ ਵੀ ਉਸਦੇ ਵਿੱਚ ਇੱਕ ਬਹੁਤ ਗੂੜਾ ਸੰਬੰਧ ਹੁੰਦਾ ਅਤੇ ਜੋੜੀ ਦੀਆਂ ਗਤਾਂ ਹੁੰਦੀਆਂ ਨੇ ਗਤ ਉਸ ਨੂੰ ਕਹਿੰਦੇ ਨੇ ਵੀ ਜਿਹੜੀ ਪੁੜੇ ਅਤੇ ਧਾਮੇ ਵਾਲੇ ਦੋਨਾਂ ਹੱਥਾਂ ਨੂੰ ਬੰਦ ਕਰਕੇ ਵਜਾਈ ਜਾਵੇ ਉਹਨੂੰ ਗਤ ਕਹਿੰਦੇ ਨੇ ਕਿਉਂਕਿ ਦਾਸ ਨੇ ਵੀ ਥੋੜ੍ਹਾ ਜਿਹਾ ਤਬਲਾ ਸਿੱਖਿਆ ਸੀ ਜਥੇ ਵਿੱਚ ਰਹਿੰਦਿਆਂ ਹੋਏ ਮਹਾਂਪੁਰਖਾਂ ਦੇ ਸਮੇਂ ਜਿਹੜੀ ਬੰਦ ਦੋਵੇਂ ਬੰਦ ਹੱਥਾਂ ਦੇ ਨਾਲ ਵਜਾਈ ਜਾਵੇ ਉਹਨੂੰ ਗਤ ਕਹਿੰਦੇ ਨੇ ਅਤੇ ਜਤ ਕਿਹਨੂੰ ਕਹਿੰਦੇ ਨੇ ਪੁੜੇ ਦਾ ਹੱਥ ਬੰਦ ਰੱਖਣਾ ਅਤੇ ਧਾਮੇ ਵਾਲਾ ਖੁੱਲ੍ਹਾ ਹੱਥ ਰੱਖ ਕੇ ਜਿਸ ਗਤ ਨੂੰ ਵਜਾਇਆ ਜਾਵੇ ਉਹਨੂੰ ਜਤ ਕਹਿੰਦੇ ਨੇ ਇੱਕ ਬੋਲ ਵੀ ਹੁੰਦਾ ਬੋਲ ਉਸਨੂੰ ਕਹਿੰਦੇ ਨੇ ਦੋਵੇਂ ਹੱਥ ਖੁੱਲ੍ਹੇ ਰੱਖ ਕੇ ਪੁੜੇ ਵਾਲੇ ਹੱਥ 'ਤੇ ਥਾਪ ਮਾਰਨੀ ਹੈ ਦੂਜੇ 'ਤੇ ਖੁੱਲ੍ਹਾ ਹੱਥ ਮਾਰਨਾ ਧਾਮੇ 'ਤੇ ਫਿਰ ਉਹ ਬੋਲ ਉਸ ਤਰ੍ਹਾਂ ਵਜਾਏ ਜਾਂਦੇ ਨੇ ਇਹ ਜਤ ਇੱਕ ਤਬਲੇ ਦੇ ਜੋੜੀ ਦੇ ਤਾਲ ਦਾ ਨਾਮ ਹੈ ਇਹ ਜਾਣਕਾਰੀ ਹਿੱਤ ਦਾਸ ਨੇ ਬੇਨਤੀ ਕੀਤੀ ਹੈ ਕਿਉਂਕਿ ਸ਼ਬਦ ਪਹਿਲੀ ਵਾਰੀ ਆਇਆ ਅਤੇ ਸਾਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰੀ ਹੈ ਹਾਂਜੀ ਆਪਾਂ ਹੁਣ ਅੱਗੇ ਪਾਠ ਨਾਲ ਜੁੜੀਏ
0: ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਉ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੈ ਗੁਰ ਕੈ ਸਬਦ ਮਹਿਲ ਘਰ ਦੀਸੈ ਰਹਾਓ ਦੂਜੈ ਭਾਏ ਲੱਗੇ ਪਛੋਤਾਣੇ ਜਮ ਦਰ ਬਾਧੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਚੋਟਾ ਖਾਹੇ ਬਿਨ ਗੁਰ ਸਬਦ ਨਾ ਛੂਟਸ ਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਹੋੜ ਜੋੜ ਵਿਛੋੜ ਧਰਤ ਆਕਾਸ ਕੀਏ ਬੈਸਨ ਕਉ ਥਾਓ ਰਾਤ ਦਿਨੰਤ ਕੀਏ ਭਾਓ ਭਾਓ ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜ

ਸ਼ਬਦ ਗਹਿਣਾਰ ਬੂਝਹਿ ਬੂਝਹੁ ਗਿਆਨੀ ਸ਼ਬਦ ਵਿਚਾਰ ਸਸੀ ਅਰ ਗਗਨ ਜੋਤ ਤੇਹੁ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੇ।

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਇਹ ਜਿਹੜਾ ਹੈਡਿੰਗ ਪੜਿਆ ਗਿਆ ਹੈ ਇਹਨੂੰ ਧਿਆਨ ਦੇ ਨਾਲ ਪੜ੍ਹਨਾ ਤੇ ਦਰਸ਼ਨ ਕਰਨੇ ਨੇ। ਇੱਥੇ ਬਿਲਾਵਲ ਮਹੱਲਾ ਤੀਜਾ ਵਾਰ ਸੱਤ, ਵਾਰ ਦਿਨ ਨੂੰ ਕਹਿੰਦੇ ਨੇ ਤੇ ਸੱਤ ਗਿਣਤੀ ਦਾ ਸੂਚਕ ਪਦ ਹੈ। ਇਹਦਾ ਮਤਲਬ ਸੱਤ ਦਿਨ ਦੇ ਬਾਰੇ ਗੁਰੂ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਹੈ, ਕਿਉਂਕਿ ਇੱਕ ਹਫ਼ਤੇ ਵਿੱਚ ਸੱਤ ਦਿਨ ਹੁੰਦੇ ਨੇ ਅਤੇ ਵਾਰ ਸੱਤ, ਜਿਵੇਂ ਹੁਣ ਕਈ ਆਪਾਂ ਸੋਮਵਾਰ ਤੋਂ ਹਫ਼ਤਾ ਸ਼ੁਰੂ ਕਰਦੇ ਹਾਂ, ਪਰ ਗੁਰਬਾਣੀ ਵਿੱਚ ਆਦਿਤ ਵਾਰ ਐਤਵਾਰ ਤੋਂ ਸ਼ੁਰੂ ਕੀਤਾ ਅਤੇ ਸ਼ਨੀਵਾਰ 'ਤੇ ਜਾ ਕੇ ਸੰਪੂਰਨ ਹੋਣਾ। ਇਹ ਜਿਹੜੇ ਹਫ਼ਤੇ ਦੇ ਦਿਨ ਨੇ ਉਸ ਦੇ ਨਾਲ ਸੰਬੰਧਿਤ ਬਾਣੀ ਗੁਰੂ ਮਹਾਰਾਜ ਨੇ ਉਚਾਰਨ ਕੀਤੀ ਹੈ। ਆਓ ਹੁਣ ਆਪਾਂ ਪਾਠ ਨਾਲ ਜੁੜੀਏ।
0: ਆਦਿਤ ਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨਾ ਕੋਈ, ਓਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਿਰਦੈ ਜਪਨੀ ਜਪੋ ਗੁਣਤਾਸਾ, ਹਰ ਅਗਮ ਅਗੋਚਰ ਅਪਰੰਪਰ ਸਵਾਮੀ, ਜਾਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਓ, ਸੋਮਵਾਰ ਸੱਚ ਰਹਿਆ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵ ਲਾਏ, ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵੈ ਤਿਸ ਪੱਲੈ ਪਾਏ, ਅਗਮ ਅਗੋਚਰ

ਬੁਝਾਏ ਸੋਈ ਬੁਝੈ ਗੁਰ ਕੈ ਸਬਦ ਦਾਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੈ ਮਮਤਾ ਸਬਦ ਜਲਾਏ ਬੁੱਧ ਵਾਰ ਆਪੇ ਬੁੱਧ ਸਾਰ ਗੁਰਮੁਖ ਕਰਣੀ

ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰ ਦੁਆਰ ਆਪੇ ਦੇਵੈ ਦੇਵਨ ਹਾਰ ਜੋ ਦੇਵੈ ਤਿਸ ਕਉ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ਉਰ ਧਾਰ ਦੇਵਨ ਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਤ ਭੂਤ ਸਭ

0: ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਛਨੀਚਰ ਵਾਰ ਸੌਣ ਸ਼ਨੀਚਰ ਵਾਰ
1: ਸ਼ਨੀਚਰ
0: ਸ਼ਨੀਚਰ ਵਾਰ ਸੌਣ
1: ਸਿਹਾਰੀ ਨਾਲ ਸ਼ਨੀਚਰ

ਮਨ ਮੁਖ ਅੰਧਾ ਦੂਜੈ ਪਾਏ ਜਾਮਦਰ ਬਾਧਾ ਚੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਵ ਲਾਏ ਸਤਿਗੁਰ ਸੇਵ ਹੈ ਸੇਵਡ ਭਾਗੀ ਹੋਮੈ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖ ਦਾਤਾ ਲੈ ਮਿਲਾਏ ਏਕਸ ਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਝੀ ਹੋਏ ਪੰਦਰਹਿ ਥੀਤੀ

ਨਾਨਕ ਗੁਰਮੁਖ ਬੂਝੈ ਕੋ ਸਬਦ ਵਿਚਾਰ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਅਜੰਤ ਮਾਇਆ ਮੋਹੇ ਜੀ ਅਜੰਤ ਮਾਇਆ ਮੋਹੇ ਪਾਜੇ ਜੀ ਅਜੰਤ ਮਾਇਆ ਮੋਹੇ ਪਾਜੇ ਦੂਜੈ ਭਾਏ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੇ ਸਤਿਗੁਰ ਭੇਟਿਐ ਸੋ ਜੀ ਪਾਏ ਪਰਪੰਚ ਚੁਕੈ

ਦਰ ਸੂਜੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੈ ਤੇ ਜੇ ਦੂਜੇ ਤੇ ਜੇ ਏਕੋ ਜਾਣੈ ਦੂਜੇ ਤੇ ਜੇ ਏਕੋ ਜਾਣੈ ਗੁਰ ਕੈ ਸਬਦ ਹਾਰ ਦਰ ਨੀ ਸਾਣੈ ਸਤਿਗੁਰ ਭੇਟੇ ਤਾਂ ਏਕੋ ਪਾਏ ਵਿੱਚ ਉਹ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਸਾਹਿਬ ਕੀ ਸੇਵਕ ਰਹੈ ਸਰਣਾਈ ਆਪੇ ਬਖਸੇ ਦੇ ਵਡਿਆਈ ਤਿਸ ਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ।

ਵਿਚਾਰੀ ਥਿਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾ ਫਲ ਪਾਏ ਥਿਤੀ ਵਾਰ ਸਭ ਆਵਹਿ ਜਾਹੇ ਗੁਰ ਸ਼ਬਦ ਨਹਿ ਚਲ।

0: ਸਭ ਭਰਮ ਹੈ ਕਾਚੇ ਮਨ ਮੁਖ ਮਰ ਹੈ ਮਰ ਬਿਗਤ ਬਿਗਤੀ ਜਾਹੇ ਮਨ ਮੁਖ ਮਰ ਹੈ ਮਰ ਮਨ ਮੁਖ ਮਰ ਹੈ ਮਰ ਬਿਗਤੀ
1: ਜਾਹੇ
0: ਮਨ ਮੁਖ ਮਰ ਹੈ ਮਨ ਮੁਖ ਮਰ ਹੈ ਮਰ ਬਿਗਤੀ ਜਾਹੇ
2: ਬੇਗਤਾ ਹੋ ਕੇ ਜਿਹਦੀ ਕਲਿਆਣ ਨਾ ਹੋਵੇ ਉਹਨੂੰ ਕਹਿੰਦੇ ਵੀ ਇਹ ਬੇਗਤਾ ਉਸੇ ਤਰ੍ਹਾਂ ਬਗਤੀ ਪਾਠ ਕਰਨਾ

0: ਸਤਿਗੁਰ ਬਾਝੋ ਅੰਧ ਗੁਬਾਰ ਥੇਤੀ ਵਾਰ ਸੇਵ ਹੈ ਥੇਤੀ ਵਾਰ ਸੇਵ ਹੈ ਮੁਗਦ ਗਵਾਰ ਨਾਨਕ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ।
1: ਬਿਲਾਵਲ ਮਹੱਲਾ ਪਹਿਲਾ ਚੰਤ ਦੱਖਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
2: ਇਹ ਵੀ ਸਿਰਲੇਖ ਦੇ ਵਿੱਚ ਸੰਤ ਦੱਖਣੀ ਸ਼ਬਦ ਆਇਆ ਤੇ ਇਹ ਦੱਖਣੀ ਸੰਤ ਸੰਤ ਦੀ ਦੱਖਣੀ ਜਾਤੀ ਹੈ ਕਿਉਂਕਿ ਸੰਤ ਦੇ ਬਾਰੇ ਅੱਗੇ ਵਿਚਾਰ ਹੋ ਚੁੱਕੀ ਹੈ। ਜੋ ਖੁਸ਼ੀਆਂ ਦੇ ਸਮੇਂ ਗੀਤ ਗਾਏ ਜਾਂਦੇ ਸਨ ਉਸ ਤਰੀ ਦੇ ਉੱਤੇ ਗੁਰੂ ਮਹਾਰਾਜ ਨੇ ਸੰਤ ਸ਼ਬਦ ਉਚਾਰਨ ਕੀਤੇ ਨੇ ਤੇ ਸ਼ਾਂਤ ਦੀ ਦੱਖਣੀ ਜਾਤੀ ਹੈ। ਹਾਂਜੀ।
1: ਮੁੰਦ ਨਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸੀ ਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੋ।

ਸ੍ਰੀ ਤਰ ਮੋਹਿਆੜੀ ਪੇਰ ਸੰਗ ਸੂਤੀ ਰਾਮ ਗੁਰ ਕੈ ਭਾਏ ਚੱਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨੋ ਜੋਤ ਸਬਾਇੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਉਮੈ ਮਮਤਾ ਲੋਭ ਜਲ ਲਹੋ ਸ਼ਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾ

0: ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹੱਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਭਿੰਨੜੀ ਭਿੰਨੜੀ ਭਿੰਨੜੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵ ਹਾਨ ਨਵ ਧਨ ਸਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕ ਆਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀ ਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਦ ਭਾਣਿਆ ਜਾਗ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਝੀ ਸੂਝੈ ਰਹਿ ਅਤੀਤ ਅਪਰੰਪਰ ਰਾਤਾ ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀਜ ਸਦੇਹੀ ਰਾਮ ਮਨ ਮਾਰ ਰੀਜੈ ਸ਼ਬਦ ਸੀਜੈ ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੁਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰੋ ਸ਼ੰਤ ਬਿਲਾਵਲ
1: ਨਬੀਰ ਓ ਇਸ ਤਰੀਕੇ ਨਾਲ ਫਿਰ ਊੜੇ ਦਾ ਮੂੰਹ ਪੂਰਾ ਖੁੱਲਾ ਉਚਾਰਨ ਹੋ ਜਾਂਦਾ।

ਪਿੱਛੇ ਇੱਕ ਪਾਠ ਆਇਆ ਸੀ, ਭਗਤ ਠਗੌਰੀ ਪਾਏ ਮੋਹ ਹੈ, ਦੋਹਾ ਹੈ ਤਾਂ ਮੋਹ ਹੈ, ਇਸ ਤਰੀਕੇ ਇਹਦਾ ਪਾਠ ਕਰਨਾ ਹੈ। ਇਹ ਆਪ ਜੀ ਨੇ ਖਿਆਲ ਰੱਖਣਾ, ਭੁੱਲਾਂ ਦੀ ਖਿਮਾ ਬਖਸ਼ਿਓ ਜੀ, ਰੋਜ਼ਾਨਾ ਦਰਸ਼ਨ ਆਪ ਜੀ ਨੇ ਕਿਰਪਾ ਕਰਕੇ ਬਖਸ਼ਦੇ ਰਹਿਣਾ। ਸੋ ਸਮਾਪਤੀ 16 ਅਗਸਤ ਦੀ ਹੈ, ਉਸ ਤੋਂ 1 ਜਾਂ 2 ਦਿਨ ਪਹਿਲਾਂ ਆਪ ਸੰਗਤਾਂ ਨੂੰ ਇਸ ਸੰਥਿਆ ਸਮਾਗਮ ਦੇ ਸਾਰੀਆਂ ਹੀ ਸੰਗਤਾਂ ਨੂੰ ਸਰਟੀਫਿਕੇਟਸ ਵੀ ਦੇਣੇ ਨੇ। ਸੋ ਇਸ ਕਰਕੇ ਆਪ ਸੰਗਤਾਂ ਨੇ ਨਿਰੰਤਰ ਹਾਜ਼ਰੀ ਬਰਕਰਾਰ ਰੱਖਣੀ, ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਰਹਿਣਗੀਆਂ ਉਹਨਾਂ ਨੂੰ ਹੀ ਫਿਰ ਸਰਟੀਫਿਕੇਟ ਦਿੱਤੇ ਜਾਣੇ ਨੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀਆਂ ਨੇ ਹੁਣ ਰੈਗੂਲਰ ਆਉਂਦੇ ਰਹਿਣਾ। ਸੋ ਮਹਾਰਾਜ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਸਾਰਿਆਂ 'ਤੇ, ਇਹ ਸਮਾਗਮ ਸਾਨੂੰ ਬਖਸ਼ਿਸ਼ ਹੋਇਆ। ਅਤਿ ਸਤਿਕਾਰਯੋਗ ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ, ਜੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਉਹਨਾਂ ਦਾ ਵੀ ਜਨਮ ਨਗਰ ਭੜੀ ਸੀ, ਉਸੇ ਹੀ ਪਿੰਡ ਦੇ ਨੇ, ਬੇਅੰਤ ਵਿਦਿਆਰਥੀਆਂ ਨੂੰ ਉਹਨਾਂ ਨੇ ਪੜ੍ਹਾਇਆ। ਹੁਣ ਵੀ ਉੱਥੇ ਸ਼ਹੀਦ ਗੁਰਮਤਿ ਵਿਦਿਆਲਾ ਚੱਲ ਰਿਹਾ ਹੈ, ਜਿਹਦੇ ਵਿੱਚ ਵੱਖ ਵੱਖ ਰਾਗੀ ਢਾਡੀ ਕਥਾਵਾਂ 'ਚ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਰਹੇ ਹਨ। ਸੋ ਉਹਨਾਂ ਨੇ ਨਿਰੰਤਰ ਸਾਡਾ ਸਾਥ ਨਿਭਾਇਆ, ਪਰ ਉਹਨਾਂ ਦੇ ਅਗਲੇ ਸਮੇਂ ਦਿੱਤੇ ਹੋਣ ਕਰਕੇ ਕੱਲ੍ਹ ਉਹਨਾਂ ਦਾ ਆਖਰੀ ਦਿਨ ਹੋਵੇਗਾ ਇੱਥੇ ਕੈਲਗਰੀ ਸਮਾਗਮ ਦਾ। ਸੋ ਕੱਲ੍ਹ ਉਹਨਾਂ ਦੀ ਰਵਾਨਗੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਕੱਲ੍ਹ ਸੰਥਿਆ ਤੋਂ ਬਾਅਦ ਉਹਨਾਂ ਨੂੰ ਫਿਰ ਸਰੂਪ ਅਵਸਰ ਸਨਮਾਨ ਆਪ ਸੂ ਸੰਗਤਾਂ ਵੱਲੋਂ ਆਪਣੇ ਕਰਾਂਗੇ। ਕੱਲ੍ਹ ਦੇ ਦਿਨ ਵਿੱਚ ਉਹਨਾਂ ਦੀ ਵਿਦਾਇਗੀ ਹੋਵੇਗੀ। ਸੁਰਿੰਦੇ ਦਿਨਾਂ ਵਿੱਚ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ।

ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾ।

ਹੈ ਕੋਟਾਨ ਕੋਟ ਸ਼ੁਕਰ ਹੈ ਚਾਰ ਪਹਿਰ ਰੈਣ ਆਈ ਹੈ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਸ਼ਾਮ ਦੇ

ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਕਰਨ ਦਾ ਬਲ, ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ, ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਆਪ ਜੀ ਕੇ ਹਜ਼ੂਰ ਜੋਦੜੀ ਹੈ, ਕਿਰਪਾ ਕਰੋ ਕੈਨੇਡਾ ਵਿੱਚ ਰਹਿਣ ਲਈ ਵਰਕ ਪਰਮਿਟ

ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਜਿਉਣ ਲਈ ਬਲ ਸਮਰੱਥਾ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ, ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗਦੀ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੇ ਬਿਨ ਭਜਨਾ ਵਿਖਿਆ ਸਗਲੀ ਸ਼ਾਰਾ ਹਰ ਹਰ ਨਾਮ ਕਮਾਵਨਾ ਹਰ ਹਰ ਨਾਮ ਕਮਾਵਨਾ ਨਾਨਕ ਹੋ ਤਨ ਸਾਰ ਸੋ ਕੁਟਲ ਗੁਰ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਾਨਾ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਦਿਨੇ ਮੈਂ ਦੀਨਾ ਜਨਮ ਜਨਮ ਕੀ ਮੈਲ ਗਈ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨਾ ਜਨਮ ਜਨਮ ਕੀ ਮੈਲ ਗਈ ਰਹਾ ਨਿਬਰੈ ਦੂਤ ਦੁਸ਼ਟ ਬੈਰਾਈ ਗੁਰ

ਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਂ ਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਘਰ

ਹੋਈ ਰਹਾਉ। ਵਿਸ ਵਿੱਚ ਸਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਵਾ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਦੇ ਕੀ ਕੀਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਕ ਬਨੈ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੂ ਕਰੇ, ਸਗਲ ਬਨੋ

ਨੈਨ ਹਹਿਤ ਹੋਇ ਕੋ ਸਹਿਸ ਮੂਤਨ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਕੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਤ ਮਨੋ, ਅਨੰਦ ਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਨ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਈ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕੱਢਣ ਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚੱਲ ਹੈ ਇੰਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕੰਡ ਬ੍ਰਹਿਮੰਡਾ ਹੈ। ਹਮ

ਖਾੜ ਚੱਲ ਹੋ ਹਰ ਲਾਹਾ ਆਗੈ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ ਹੈ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਕਰਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਵਾਉ ਤਿਸ ਤੇ ਹੋਏ ਲੱਖ ਦਰੀ ਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ

ਹੁਕਮੀ ਆਵਹ ਜਾਹੁ ਤੀਰਥ ਤਪ ਦਇਆ ਦਾਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ

ਦਾਸ ਓੜਕ ਓੜਕ ਭਾਲ ਥੱਕੇ। ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ, ਅਸਲੂ ਇੱਕ ਧਾਤ ਲੇਖਾ।

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵਹੋ, ਗਾਵਹੋ ਤਾ ਸੋਹਿਲਾ। ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੈ, ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੈ। ਅਣਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ।

जन्म पदार्थ जीत हर सरणी रहाओ कर्त विकार दो कर चारत।

ਆਪਣੀਆਂ ਸਾਜੋ ਆਪੀ ਨਿਰਚੋ ਨਾ ਦੋਈ ਕੁਦਰ ਸਾਜੀਐ ਕਰਾ ਸੰਗਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਨੋ ਸਭ ਸਿੱਧ ਲੈਸ ਜਿੰਦ ਕੁਆਓ।

ਸੱਚਾਈ ਸੱਚ ਨਿਬੜੈ ਚੁਣਵਾਕੜ ਜਮਾਲਿਆ ਥਾਂ ਨਾ ਪਾਇਨ ਕੂੜਿਆਰ ਨੂੰ ਕਾਲੇ ਦੋ ਜਗ ਚਾਲਿਆ ਤਿਰਣਾ ਰੱਤੇ ਸਿਜਨ ਗਏ ਹਾਰ ਗਏ ਸਿੱਠਕਣ ਵਾਲਿਆ।

ਸਦਾਇਆ ਵੱਡਾ ਹੋਆ ਆਪਣੀ ਦਾਰਗਲ ਸਿੰਗਲ ਘੱਤ ਚਲਾਇਆ ਕਿ ਕਰਨੀ ਕੀਰਤ ਵਾਚੀ ਆ ਵੇਲੇ ਖਾਕਰ ਸਮਝਾਇਆ ਥਾਉ ਨੋਈ ਪਾਉਂਦੀ।

ਆਪਣੀ ਤਨਦਰੀ ਸਤਿਗੁਰ ਪਾਇਆ। ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇਵੜਦਾਤਾ ਕੋ ਨੇ ਸਭ ਸੁਣ ਲੋਕ ਸਵਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਹਨੂੰ ਚੂਹਾ ਪਵਾਇਆ ਜਿਨ ਸੱਚੋ ਸੱਚ।

ਸਭ ਤਿਸਦਾ ਤੇ ਖਾਜੀ ਆ ਗਵਾਈ ਹੈ ਜੇ ਲੋੜੇ ਚੰਗਾ ਆਪਣਾ ਕਰਪਨੋ ਨੀ ਸਦਾਈ ਹੈ।

ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈ ਨਾ ਰੱਖਿਓ ਕਰ ਸੁੱਖ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦ ਨਾਲ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ।

ਸੱਚਾ ਸਾਹਿਬ ਏਕ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ।

ਰਾਮ ਦੇ ਨਾਨਕ ਕਰਮਾ ਬਾਰੇ ਦਰਟੋ ਨਾ ਲੈਣੀ ਧਾਮ ਦੇ ਇੱਕ ਮੂਲਾ ਬੋਜਨ ਆਪਣਾ ਅੰਦਾਬ ਗਣਾਇੰਦੇ ਹਾਂ ਢਾਡੀ ਕਾ ਨੀਚ ਜਾ ਤੁਰ ਤੁਮ ਜਾ ਸਦਾਇੰਦੇ ਤਿੰਨ ਮੰਗਾ ਜੇ ਤੁਝ

ਮਤ ਲਿਖੋ ਜਿਮਲਤ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਇ ਇੱਕ ਮਨ ਲਖ ਧਿਆਈਐ ਫਲ ਤਵੇ ਹੋ ਪਾਈਏ ਜਿਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੁਰਤ ਇਹਨਾਂ ਦੀ ਪਾਈਐ।

ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਹੈ ਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ।

ਸਾਵਣਾ ਛੜਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪਈ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੁੱਜ ਵਿਚਾਲਿਆ।

ਬਲਾਂ ਨੇ ਪਾਉਣ ਵੇਗ ਰੰਗੀਰ ਨੂੰ ਸਵਾਰਿਆ ਉੱਠੇ ਮੁੰਡੇ ਮਾਰੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਘਰ ਬਹਾਦਰ ਬੁੱਝ ਨਾ ਹਾਰਿਆ ਕਰ ਫਿਰ ਮੈਂ ਸਿਖਾਇਆ ਵੇਖ ਮਹਿਲ ਮਰਨ ਵਸਾਰਿਆ ਜਰਿਆ

ਕੋਟਾਨ ਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸਤਿਗੁਰ ਕਿਰਪਾ ਕਰਨ ਸਭ ਅਗਲੇ ਸਮੇਂ ਵਾਸਤੇ ਸਤਿਕਾਰ ਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਜੀਆਂ ਨੂੰ ਗੁਰਮਤਿ ਵਿਚਾਰ ਨਾਲ ਨਿਹਾਲ ਕਰਨਗੇ। ਸਤਿਗੁਰ ਬਖਸ਼ਿਸ਼ ਕਰਨ, ਰਹਿਮਤ ਕਰਨ, ਸੇਸ ਤੇ ਮਿਹਰ ਭਰੇ ਹੱਥ ਰੱਖ ਕੇ ਸੇਵਾ ਲੈਣਗੇ। ਸਾਰੇ ਪਿਆਰਾਂ ਨਾਲ ਰੱਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਰਾਜਾਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਲੋਕ ਪਰਲੋਕ ਦੇ ਰੱਖਿਅਕ ਦੀਨ ਦੁਨੀ ਦੇ ਪਾਤਸ਼ਾਹ ਚਬਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਗੋਦ ਅੰਮ੍ਰਿਤ ਵੇਲੇ ਦਾ ਦੀਵਾਨ ਅੰਮ੍ਰਿਤ ਵੇਲਾ ਸੱਚ ਨਾਓ ਵਟਿਆਈ ਵਿਚਾਰ ਸਤਿਗੁਰੂ ਰਾਮਦਾਸ ਸਾਹਿਬ ਜੀ ਆਖਦੇ ਨੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਭਾਈ ਗੁਰਦਾਸ ਜੀ ਕਹਿੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਬੰਦੇ। ਨਿਤਨੇਮ ਦੀ ਕਿਰਿਆ ਰੋਜ਼ਾਨਾ ਇਸ਼ਨਾਨ ਕਰਨਾ ਸਿੱਖ ਦਾ ਮੁੱਢਲਾ ਕਰਮ। ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਹਾਂ ਐਸੇ ਗੁਰਸਿੱਖਾਂ ਤੋਂ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ ਨਿਤਨੇਮ ਕਰਦੇ ਨੇ। ਸਤਿਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰਸਿੱਖ ਦੇ ਜੀਵਨ ਦੀ ਇਹ ਮੁੱਢਲੀ ਨਿਸ਼ਾਨੀ ਹੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਦੋ ਵਾਰੀ ਸ਼ਬਦ ਆਇਆ ਇਸ਼ਨਾਨ ਵੀ ਆਇਆ ਨਹਾਵੈ ਵੀ ਆਇਆ। ਪਹਿਲੇ ਇਸ਼ਨਾਨ ਦਾ ਅਰਥ ਹੈ ਜੋ ਪਾਣੀ ਨਾਲ ਇਸ਼ਨਾਨ ਕਰਨਾ ਸਿੱਖ ਨੇ। ਅੰਮ੍ਰਿਤ ਸਰ ਨਹਾਉਣ ਦਾ ਅਰਥ ਹੈ ਅੰਮ੍ਰਿਤ ਸਰੋਵਰ ਕੀ ਹੈ। ਇੱਕ ਤੇ ਪ੍ਰਤੱਖ ਅੰਮ੍ਰਿਤ ਸਰੋਵਰ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਾ, ਤੇ ਦੂਸਰਾ ਆਤਮਿਕ ਸਰੋਵਰ ਹੈ ਸਾਧ ਸੰਗ ਰੂਪੀ ਸਰੋਵਰ ਹੈ। ਇਹਦੇ ਵਿੱਚ ਸ਼ਬਦ ਰੂਪੀ ਜਲ ਹੈ ਤੇ ਰੂਹ ਨੇ ਸ਼ਬਦ ਵਿੱਚ ਟੁੱਬੀਆਂ ਲਾਉਣੀਆਂ ਸੁਰਤ ਨੇ, ਇਹ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰੇ ਅੰਮ੍ਰਿਤ ਸਰਨਾਵ ਹੈ, ਲਾਹ ਪ੍ਰਾਪਤ ਕੀਤਾ ਹੈ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪਿਆਰ ਵਾਲੇ ਜਿਹੜੇ ਗੁਰਸਿੱਖ ਨੇ ਨਾ, ਉਹਨਾਂ ਦੀ ਜ਼ਿੰਦਗੀ ਦਰਸ਼ਨਾਂ ਦੇ ਉੱਤੇ ਨਿਰਭਰ ਹੈ। ਉਹ ਕਹਿੰਦੇ ਨੇ ਵੀ ਜੇ ਦਰਸ਼ਨ ਹੋ ਜਾਣ ਤਾਂ ਜੀਵਨ ਹੈ, ਅਗਰ ਦਰਸ਼ਨਾਂ ਤੋਂ ਵਾਂਝੇ ਰਹੀਏ ਤੇ ਮੌਤ ਵਰਗਾ ਅਨੁਭਵ। ਪੰਗਤੀ ਕਈ ਵਾਰੀ ਪੜ੍ਹੀ ਆਪਾਂ ਨੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਸਤਿਗੁਰੂ ਜੀ ਆਪ ਦੇ ਦਰਸ਼ਨ ਕਰਕੇ ਜੀਵਨ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਸਾਧ ਸੰਗਤ ਵਿੱਚ ਜਿਹੜਾ ਨਾਮ ਜਪਣ ਦੀ ਗੱਲ ਹੈ ਰੱਬ ਦੀ, ਉਹਦੇ ਬਾਰੇ ਆਪਣੇ ਮਾਤਾ ਤ੍ਰਿਪਤਾ ਜੀ ਨੂੰ ਆਖਿਆ ਸੀ, ਸੰਬੋਧਨ ਕੀਤਾ ਸੀ। ਪੁੱਛਿਆ ਮਾਂ ਨੇ ਕਿ ਪੁੱਤ ਹਰ ਵੇਲੇ ਚੁੱਪ ਚਾਪ ਬੈਠਾ ਰਹਿਣਾ, ਬੜੇ ਵਿਰਾਗ ਵਿੱਚ ਰਹਿਣਾ, ਕੋਈ ਦੱਸਦੇ ਸਹੀ? ਤੂੰ ਬੜਾ ਮੋਟਾ ਬਾਹਰਲੀ ਦੁਨੀਆ ਵਿੱਚ ਵੀ ਆ ਜਾਇਆ ਕਰ, ਕਦੇ ਸਾਡੇ ਨਾਲ ਬੈਠ ਕੇ ਗੱਲਾਂ ਵੀ ਕਰ ਲਿਆ ਕਰ। ਉਸ ਵੇਲੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸੀ, ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਨਾਮ ਜਪਦਾ ਫਿਰ ਜੀਵਨ ਮਿਲਦਾ, ਤੇ ਭੁੱਲ ਜਾਵੇ ਪਰਮੇਸ਼ਰ ਜਾਂ ਉਹਦਾ ਨਾਮ ਤੇ ਮੈਂ ਮਰ ਜਾਂਦਾ ਹਾਂ, ਮੌਤ ਵਰਗੀ ਫੀਲਿੰਗ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਕੰਮ ਸੌਖਾ ਨਹੀਂ, ਆਖਣ ਔਖਾ ਸੱਚਾ ਨਾਓ। ਇਹਦੀ ਭੁੱਖ ਲੱਗੀ ਹੈ ਤਾਂ ਮੈਂ ਜਪਦਾ, ਸੱਚੇ ਨਾਮ ਕੀ ਲਾਗੈ ਭੂਖ। ਫਾਇਦਾ ਕੀ ਹੈ?
ਪੁੱਤ ਭੁੱਖ ਹੈ ਖਾਈ ਚੱਲੀ ਹੈ ਦੁੱਖ, ਦੁੱਖਾਂ ਨੂੰ ਖਾ ਜਾਂਦੀ ਹੈ ਇਹ ਭੁੱਖ। ਐ ਮਾਂ ਫਿਰ ਇੰਨਾ ਸੁੰਦਰ ਨਾਮ ਪਰਮਾਤਮਾ ਦਾ ਮੈਂ ਕਿਵੇਂ ਭੁਲਾ ਦੇਵਾਂ। ਸੋ ਕਿਉਂ ਵਿਸਰੈ ਮੇਰੀ ਮਾਏ, ਕਿਵੇਂ ਭੁੱਲ ਜਾਵੇ ਮੈਨੂੰ। ਸੋ ਗੁਰਮੁਖ ਪਿਆਰਿਓ, ਸਤਸੰਗਤ ਵਿੱਚ ਆ ਕੇ ਨਾਮ ਨਾਲ ਜੁੜਨਾ ਅਤ ਉੱਚੇ ਭਾਗਾਂ ਦੀ ਨਿਸ਼ਾਨੀ। ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਆਓ ਰੋਜ਼ਾਨਾ ਦੇ ਨਿਤਨੇਮ ਅਨੁਸਾਰ ਸਮਾਂ ਹੋ ਚੁੱਕਿਆ ਗੁਰ ਸ਼ਬਦ ਦੀ ਲੜੀ ਵਾਰ ਵਿਚਾਰ ਦਾ। ਵਿਚਾਰ ਚੱਲਦੀ ਹੈ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਪ੍ਰਗਟ ਬਾਣੀ 52 ਅੱਖਰੀ ਤੇ 52 ਅੱਖਰੀ ਦੇ ਅੱਜ 51ਵੇਂ ਸ਼ਬਦ, ਖਿਮਾ ਕਰਨਾ 50ਵਾਂ ਸ਼ਬਦ, 50ਵਾਂ ਸ਼ਬਦ ਹੈ ਜਿਹਦੀ ਵਿਚਾਰ ਅੱਜ ਆਪਾਂ ਕਰਨ ਜਾ ਰਹੇ ਹਾਂ। ਇਕਾਗਰ ਹੋਈਏ, ਸਰੀਰ ਕਰਕੇ ਸਾਵਧਾਨਤਾ ਵਿੱਚ ਆਈਏ ਤੇ ਕੀ ਆਖਦੇ ਨੇ ਮੇਰੇ ਸਤਿਗੁਰੂ। ਕਹਿੰਦੇ ਸਲੋਕ ਰਾਹੀਂ ਕਹਿੰਦੇ, ਸਤ ਕਹੋ ਸੁਨ ਮਨ ਮੇਰੇ, ਸਰਨ ਭਰੋ ਹਰ ਰਾਏ, ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਪਹਿਲਾਂ ਸਲੋਕ ਦੇ ਵਿੱਚ ਸਮਾ ਜਾਣ ਦੀ ਗੱਲ ਕਹੀ ਹੈ। ਸਮਾਉਣਾ ਕੀ ਹੁੰਦਾ? ਜਿਵੇਂ ਪਹਿਲਾਂ ਕੋਈ ਵਸਤੂ ਹੈ ਉਹਦੇ ਵਿੱਚ ਦੂਸਰੀ ਵਸਤੂ ਪਾ ਦਿੱਤੀ, ਉਹ ਵਿੱਚ ਮਿਕਸ ਹੋ ਗਈ। ਜਦੋਂ ਮੈਂ ਸਾਇੰਸ ਪੜ੍ਹਦਾ ਸੀ, ਗੁਰੂ ਕਿਰਪਾ ਦੇ ਨਾਲ ਮੈਂ ਨੌਨ ਮੈਡੀਕਲ ਦੀ ਸਟੱਡੀ ਕੀਤੀ ਹੈ, ਉਹਦੇ ਵਿੱਚ ਸਾਨੂੰ ਇੱਕ ਪ੍ਰਯੋਗ ਸਮਝਾਇਆ ਜਾਂਦਾ ਸੀ, ਫਿਜ਼ਿਕਸ ਦਾ ਇਹ ਨਿਯਮ ਹੈ। ਕੀ ਹੁੰਦਾ ਸੀ? ਕਹਿੰਦੇ ਵੀ ਇੱਕ ਪਦਾਰਥ ਵਿੱਚ ਦੂਜਾ ਪਦਾਰਥ ਸਮਾ ਜਾਵੇ ਤੇ ਥਾਂ ਵੀ ਨਾ ਘੇਰੇ ਵੱਖਰੀ। ਉਹ ਫਿਰ ਪ੍ਰੈਕਟੀਕਲ ਕਰਵਾਇਆ ਜਾਂਦਾ ਸੀ ਵੀ ਇੱਕ ਭਾਂਡਾ ਭਰ ਲਿਆ ਬਜਰੀ ਦੇ ਨਾਲ, ਰੋੜੀ ਦੇ ਨਾਲ ਕਹਿ ਲਵੋ। ਹੁਣ ਭਾਂਡਾ ਭਰਿਆ ਹੋਇਆ, ਉਹਦੇ ਵਿੱਚ ਕੀ ਹੋਰ ਵੀ ਕੁਛ ਪੈ ਸਕਦਾ? ਫਿਰ ਕਹਿੰਦੇ ਬਰੀਕ ਰੇਤ ਪਾਓ। ਕਈ ਬੁੱਕਾਂ ਰੇਤ ਦੀਆਂ ਉਸ ਬਜਰੂ ਦੇ ਬਜਰੀ ਦੇ ਵਿੱਚ ਸਮਾ ਜਾਣਗੀਆਂ। ਬਜਰੀ ਨਾਲ ਭਾਂਡਾ ਭਰਿਆ ਸੀ ਪਰ ਰੇਤ ਵਿੱਚ ਸਮਾ ਗਿਆ। ਫਿਰ ਕਹਿੰਦੇ ਹੁਣ ਰੇਤ ਦੇ ਵਿੱਚ ਬਜਰੀ ਦੇ ਵਿੱਚ ਦੋਨਾਂ ਦੇ ਵਿੱਚ ਪਾਣੀ ਪਾਓ, ਕਾਫੀ ਸਾਰਾ ਪਾਣੀ ਵੀ ਫਿਰ ਉਹਦੇ ਵਿੱਚ ਖੱਪ ਜਾਂਦਾ। ਭਾਂਡਾ ਬਜਰੀ ਨਾਲ ਵੀ ਭਰਿਆ ਸੀ, ਭਾਂਡਾ ਰੇਤ ਨਾਲ ਵੀ ਭਰਿਆ ਤੇ ਪਾਣੀ ਫਿਰ ਵੀ ਪੈ ਗਿਆ। ਇਹ ਹੈ ਸਮਾਉਣਾ। ਇਸੇ ਤਰ੍ਹਾਂ ਸਾਡੀ ਜਿਹੜੀ ਜ਼ਿੰਦਗੀ ਹੈ, ਸਾਡੀ ਰੂਹ ਹੈ, ਆਤਮਾ ਹੈ, ਇਹ ਵੀ ਸਮਾਉਂਦੀ ਹੈ। ਇਹ ਸ਼ਬਦ ਅਸੀਂ ਗੁਰੂ ਸਾਹਿਬ ਵਾਸਤੇ ਵੀ ਵਰਤ ਲੈਂਦੇ ਹਾਂ ਵੀ ਅੱਜ ਕਿਸੇ ਪਾਤਸ਼ਾਹ ਦਾ ਪਹਿਲਾ ਦੂਜਾ ਤੀਜਾ ਕੋਈ ਵੀ ਨਾਮ ਹੋਵੇ, ਜੋਤੀ ਜੋਤ ਦਿਵਸ ਹੈ। ਜੋਤੀ ਜੋਤ ਸਮਾਉਣਾ ਪੂਰਾ ਸ਼ਬਦ ਹੈ, ਜੋਤ ਵਿੱਚ ਜੋਤ ਸਮਾਉਂਦੀ ਹੈ। ਉਦਾਹਰਨ ਮੈਂ ਦੇ ਚੁੱਕਿਆ ਵੀ ਪਦਾਰਥ ਵਿੱਚ ਪਦਾਰਥ ਜਿਵੇਂ ਸਮਾਈ ਜਾ ਰਿਹਾ ਹੈ। ਪੰਜਵੇਂ ਪਾਤਸ਼ਾਹ ਨੇ ਇੱਕ ਪੰਕਤੀ ਬਖਸ਼ਿਸ਼ ਕੀਤੀ ਹੈ, ਅਕਸਰ ਮੌਤ ਦੇ ਸੰਬੰਧ ਵਿੱਚ ਉਹਦੀ ਅਸੀਂ ਵਰਤੋਂ ਕਰ ਲੈਂਦੇ ਹਾਂ। ਪੰਕਤੀ ਕੀ ਹੈ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੰਪੂਰਨਤਾ ਕਿਸੇ ਥਾਂ ਤੇ ਹੈ, ਉਹ ਕਿਹੜੀ ਹੈ? ਪਹਿਲਾਂ ਦ੍ਰਿਸ਼ਟਾਂਤ ਲਿਆ, ਸੂਰਜ ਕਿਰਨ ਮਿਲੇ, ਸੂਰਜ ਦੀ ਕਿਰਨ ਨਾਲ ਮਿਲ ਕੇ ਪਾਣੀ ਜਿਹੜਾ ਉਹ ਆਪਣੇ ਰੂਪ ਬਦਲਦਾ। ਯਾਦ ਰੱਖਣਾ ਤਿੰਨ ਰੂਪ ਨੇ ਪਾਣੀ ਦੇ, ਇੱਕ ਤੇ ਆਪਾਂ ਸਾਰੇ ਜਾਣਦੇ ਹਾਂ ਤਰਲ ਰੂਪ ਹੈ, ਲਿਕੁਡ ਹੈ, ਇਹਨੂੰ ਅਸੀਂ ਪੀ ਵੀ ਸਕਦੇ ਹਾਂ, ਇਸ਼ਨਾਨ ਵੀ ਇਹਦੇ ਨਾਲ ਕਰਦੇ ਹਾਂ, ਕੱਪੜੇ ਵੀ ਇਹਦੇ ਨਾਲ ਧੋਂਦੇ ਹਾਂ ਇਤਿਹਾਦਕ।
ਇੱਕ ਇਹਦਾ ਦੂਸਰਾ ਰੂਪ ਵੀ ਆਪ ਜੀ ਵੇਖਦੇ ਹੋ। ਇਹਨਾਂ ਦੇਸ਼ਾਂ ਦੇ ਵਿੱਚ ਤੇ ਹਰ ਸਾਲ ਸਨੋਹ ਬੜੀ ਪੈਂਦੀ ਹੈ। ਇਹ ਦੂਸਰਾ ਰੂਪ ਹੈ ਪਾਣੀ ਦਾ, ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਬਰਫ ਕਹਿੰਦੇ ਹਾਂ। ਹੈ ਪਾਣੀ ਹੈ ਪਰ ਉਹ ਕਠੋਰ ਰੂਪ ਦੇ ਵਿੱਚ ਜੰਮ ਚੁੱਕਿਆ ਹੈ। ਪਾਣੀ ਦਾ ਇੱਕ ਤੀਸਰਾ ਰੂਪ ਹੈ, ਉਹ ਹੈ ਭਾਫ਼। ਜਦੋਂ ਪਾਣੀ ਕਿਸੇ ਖਾਸ ਡਿਗਰੀ ਤੋਂ ਉੱਪਰ ਗਰਮ ਹੋ ਜਾਂਦਾ ਹੈ, ਭਾਫ਼ ਬਣ ਕੇ ਉੱਡ ਰਿਹਾ ਹਵਾ ਬਰਫ਼। ਇਹਦੇ ਜਿਹੜੇ ਲੱਛਣ ਨੇ, ਸਿਮਟਮ ਵੀ ਉਹ ਬਦਲ ਰਹੇ ਨੇ, ਧਿਆਨ ਰੱਖਣਾ। ਪਾਣੀ ਕਿਤੋਂ ਵੀ ਤੁਸੀਂ ਡੋਲੋਗੇ ਉਹ ਨਿਮਾਣ ਵੱਲ ਜਾਏਗਾ, ਤਰਲ ਰੂਪ ਹੈ ਜਿਹੜਾ ਉਹਦਾ। ਬਰਫ਼ ਵੀ ਹੇਠਾਂ ਨੂੰ ਡਿੱਗੇਗੀ ਪਰ ਭਾਫ਼ ਉਲਟੀ ਆਕਾਸ਼ ਵੱਲ ਨੂੰ ਉੱਪਰ ਨੂੰ ਉੱਡਦੀ ਹੈ। ਇਹਦਾ ਮਤਲਬ ਜੇ ਰੂਪ ਬਦਲਿਆ ਉਹਦੇ ਸੁਭਾਅ ਵਿੱਚ ਵੀ ਕੋਈ ਤਬਦੀਲੀ ਆਈ, ਉਹਦੇ ਲੱਛਣਾਂ ਵਿੱਚ ਤਬਦੀਲੀ ਆਈ ਹੈ। ਯਾਦ ਰੱਖਣਾ ਤਿੰਨ ਰੂਪ ਨੇ। ਮੁੱਢਲਾ ਰੂਪ ਤਰਲ ਹੈ। ਤਰਲ ਦੀ ਵੱਡੀ ਮਾਤਰਾ ਸੰਸਾਰ ਵਿੱਚ ਪਾਣੀ ਦੀ ਹੈ, ਸਮੁੰਦਰ ਭਰੇ ਪਏ ਨੇ। ਧਰਤੀ ਦੇ ਅੰਦਰ ਵੀ ਤਰਲ ਹੈ, ਜਦੋਂ ਪਾਣੀ ਪੰਪ ਰਾਹੀਂ ਆਪਾਂ ਕੱਢਦੇ ਹਾਂ ਇਹਦੇ ਸਮੇਂ। ਪਰ ਉਸ ਤਰਲ ਦੀ ਸਤ੍ਹਾ ਦੇ ਉੱਤੇ ਜਦੋਂ ਸੂਰਜ ਦੀ ਕਿਰਨ ਪਈ, ਉਹਨੇ ਹੀਟ ਦਿੱਤੀ, ਤਪਸ਼ ਦਿੱਤੀ, ਅਤੇ ਤਪਸ਼ ਦੇ ਨਾਲ ਉਹ ਤਰਲ ਜਿਹੜਾ ਸੀ ਭਾਫ਼ ਬਣਨਾ ਸ਼ੁਰੂ ਹੋ ਗਿਆ। ਸਮੁੰਦਰ ਦੇ ਉੱਤੇ ਜਦੋਂ ਜਿਹੜਾ ਭੂਮੱਧ ਰੇਖਾ ਦਾ ਏਰੀਆ ਹੈ ਨਾ, ਬੜਾ ਗਰਮ ਹੈ। ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਪਤਾ ਹੈ, ਜੋਗ੍ਰਾਫੀ ਦੇ ਵਿੱਚ ਹੈ ਐਸਾ ਕੁਛ। ਉੱਥੇ ਹੀਟ ਦੇ ਨਾਲ, ਸੂਰਜ ਦੀ ਕਿਰਨ ਦੇ ਨਾਲ ਭਾਫ਼ ਬੜੀ ਉੱਡਦੀ ਹੈ। ਫਿਰ ਸਹਿਜੇ ਸਹਿਜੇ ਉਹਨੂੰ ਕਹਿੰਦੇ ਅਸੀਂ ਮੌਨਸੂਨ। ਉਹ ਮੌਨਸੂਨ ਨੌਰਥ ਪੋਲ ਵੱਲ ਨੂੰ ਵੀ ਵੱਧ ਜਾਂਦੀ ਹੈ ਅਤੇ ਸਾਊਥ ਪੋਲ ਵੱਲ ਵੱਧ ਜਾਂਦੀ ਹੈ। ਮੌਨਸੂਨ ਜਦੋਂ ਭਾਫ਼ ਰੂਪ ਹੋ ਕੇ ਚੱਲ ਰਹੀ ਹੈ, ਫਿਰ ਮੁੜ ਕੇ ਫਿਰ ਅਗਲਾ ਰੂਪ ਧਾਰਨ ਕਰਦੀ ਹੈ। ਬੱਦਲ ਹੈ, ਭਾਫ਼ ਹੈ, ਫਿਰ ਇਹ ਅਗਲੇ ਕਿਸੇ ਦੋ ਰੂਪਾਂ ਵਿੱਚੋਂ ਇੱਕ ਵਿੱਚ ਬਦਲ ਜਾਂਦੀ ਹੈ। ਜਾਂ ਤਾਂ ਇਹ ਮੀਂਹ ਪੈ ਕੇ ਤਰਲ ਹੋ ਕੇ ਸਿੱਧਾ ਡਿੱਗ ਜਾਂਦੀ ਹੈ, ਜੇ ਮੀਂਹ ਨਾ ਪਵੇ ਫਿਰ ਇਹ ਸਨੋਹ ਬਣ ਕੇ ਬਰਫ਼ ਰੂਪ ਹੋ ਕੇ ਡਿੱਗ ਜਾਂਦੀ ਹੈ। ਠੰਡੇ ਇਲਾਕਿਆਂ ਵਿੱਚ ਪਹਾੜਾਂ ਦੀਆਂ ਚੋਟੀਆਂ ਦੇ ਉੱਤੇ ਗਲੇਸ਼ੀਅਰ ਜੰਮ ਜਾਂਦਾ, ਬਰਫ਼ ਦਾ ਉਹ ਵੀ ਰੂਪ ਹੈ। ਰੁੱਤ ਬਦਲਦੀ ਹੈ, ਮੁੜ ਕੇ ਨੌਰਥ ਪੋਲ ਵੱਲ ਜਾਂ ਸਾਊਥ ਪੋਲ ਵੱਲ ਥੋੜ੍ਹੀ ਗਰਮੀ ਵਧੀ ਹੈ, ਉਹ ਗਲੇਸ਼ੀਅਰ ਪਿਘਲਣਾ ਸ਼ੁਰੂ ਹੋ ਜਾਂਦਾ। ਫਿਰ ਉਹ ਬਰਫ਼ ਤੋਂ ਮੁੜ ਕੇ ਤਰਲ ਰੂਪ ਹੋ ਕੇ ਵਹਿਣਾ ਸ਼ੁਰੂ ਕਰਦਾ ਨਿਮਾਣਾ ਵੱਲ। ਇਹਦੀ ਯਾਤਰਾ ਸਮੁੰਦਰ ਵੱਲ ਹੁੰਦੀ ਹੈ। ਕੋਈ ਵੀ ਇਲਾਕਾ ਹੋਵੇ, ਯਾਤਰਾ ਸਮੁੰਦਰ ਵੱਲ ਹੈ, ਆਪਣੇ ਕੇਂਦਰੀ ਰੂਪ ਵੱਲ ਹੈ, ਮੂਲ ਵੱਲ ਹੈ। ਪਾਣੀ ਨੇ ਤਿੰਨ ਰੂਪ ਬਦਲੇ ਪਰ ਹੁਕਮ ਸੂਰਜ ਦਾ ਚੱਲ ਰਿਹਾ, ਪ੍ਰਭਾਵ ਸੂਰਜ ਦਾ ਚੱਲ ਰਿਹਾ। ਸੂਰਜ ਚਾਹੁੰਦਾ ਉਹਨੂੰ ਭਾਫ਼ ਬਣਾ ਦਿੰਦਾ, ਸੂਰਜ ਚਾਹੁੰਦਾ ਉਹਨੂੰ ਬਰਫ਼ ਬਣਾ ਦਿੰਦਾ, ਸੂਰਜ ਚਾਹੁੰਦਾ ਮੋੜ ਕੇ ਪਿਘਲਾ ਦਿੰਦਾ। ਸੂਰਜ ਦੀ ਆਗਿਆ ਵਿੱਚ ਪਾਣੀ ਨੂੰ ਚੱਲਣਾ ਪੈਂਦਾ, ਰੂਪ ਬਦਲੀ ਜਾ ਰਿਹਾ। ਜਲਕਾ ਜਲ ਹੂਆ ਰਾਮ, ਮੁੜ ਕੇ ਫਿਰ ਤਰਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜੋਤੀ ਜੋਤ ਤਰਲੀ। ਇਹ ਜਿਹੜੀ ਜੋਤ ਹੈ ਸਾਡੀ ਅੰਦਰ, ਰੂਹ ਕਹਿ ਲਓ, ਆਤਮਾ ਕਹੋ, ਬੜੇ ਨਾਂ ਨੇ ਇਸ ਦੇ, ਇਹ ਰੱਬੀ ਹੁਕਮ ਵਿੱਚ ਚੱਲ ਰਹੀ ਹੈ। ਇੱਥੇ ਰੱਬ ਰੂਪੀ ਸੂਰਜ ਹੈ, ਵਾਹਿਗੁਰੂ ਰੂਪੀ ਸੂਰਜ ਕੰਮ ਕਰ ਰਿਹਾ ਹੈ। ਉਹਦੀ ਹੁਕਮ ਰੂਪੀ ਕਿਰਨ ਹੈ, ਹੁਕਮ ਦੇ ਪ੍ਰਭਾਵ ਦੇ ਅਨੁਸਾਰ ਇਹ ਪਤਾ ਨਹੀਂ ਕਿੰਨੇ ਰੂਪ ਬਦਲ ਲਵੇ। ਪਾਣੀ ਨੇ ਤਾਂ ਸਿਰਫ ਤਿੰਨੇ ਰੂਪ ਬਦਲੇ ਨੇ, ਇਹਦੇ ਰੂਪਾਂ ਦੀ ਕੋਈ ਗਿਣਤੀ ਨਹੀਂ, ਅਣਗਿਣਤ ਹੀ ਹੈ। ਸਤਿਗੁਰਾਂ ਨੇ 84 ਲੱਖ ਵੀ ਕਿਹਾ, ਵੱਖ ਵੱਖ ਜੂਨਾਂ ਦੇ ਵਿੱਚ ਇਹਦਾ ਭਰਮਣ ਹੈ, ਸਰੀਰਕ ਯਾਤਰਾ ਚੱਲਦੀ ਹੈ। ਫਿਰ ਸਹਿਜੇ ਸਹਿਜੇ ਮਨੁੱਖਾ ਜੂਨੀ ਵਿੱਚ ਆ ਕੇ ਇਹਨੂੰ ਆਪਣੀ ਮੰਜ਼ਿਲ ਸਮਝ ਆਉਣੀ ਸ਼ੁਰੂ ਹੁੰਦੀ ਹੈ, ਪਰ ਸਾਰਿਆਂ ਨੂੰ ਨਹੀਂ। ਕੁਛ ਵਿਰਲੇ ਗੁਰਮੁਖ ਜਿਹੜੇ ਰੱਬੀ ਮਾਰਗ 'ਤੇ ਚੱਲਦੇ ਨੇ, ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਗੁਰੂ ਦੇ ਉਪਦੇਸ਼ ਦੀ ਸਟੱਡੀ ਕਰਦੇ ਨੇ, ਗੁਰੂ ਦੇ ਉਪਦੇਸ਼ ਨੂੰ ਕਮਾਉਂਦੇ ਨੇ, ਨਾਮ ਜਪਦੇ ਨੇ, ਕਿਰਤ ਅਰ ਕੀਰਤ ਨਾਲ ਜੁੜਦੇ ਨੇ। ਧਿਆਨ ਦੇਣਾ, ਬੜੇ ਕੀਮਤੀ ਸ਼ਬਦ ਨੇ ਕਿਰਤ ਅਤੇ ਕੀਰਤ, ਦੋਵਾਂ ਦਾ ਸੁਮੇਲ ਹੀ ਸਿੱਖੀ ਹੈ। ਇਕੱਲੀ ਮਾਲਾ ਫੇਰਨਾ ਸਿੱਖੀ ਨਹੀਂ, ਇਕੱਲੀ ਕਿਰਤ ਵੀ ਸਿੱਖੀ ਨਹੀਂ, ਸੁਮੇਲ ਦੋਨਾਂ ਦਾ ਸਿੱਖੀ ਹੈ। ਕਿਰਤ ਵੀ ਹੋਵੇ, ਕੀਰਤ ਵੀ ਹੋਵੇ। ਕੱਲ ਬੇਨਤੀ ਕਰੀ ਸੀ ਮੈਂ, ਕਈਆਂ ਨੇ
ਆਪਣੇ ਅਨਿਆਈਆਂ ਨੂੰ ਭਿਖਾਰੀ ਬਣਾਇਆ, ਜੋਗੀਆਂ ਨੇ ਝੋਲੀ ਪਵਾ ਦਿੱਤੀ ਗਲ ਵਿੱਚ, ਬੁੱਧੀਆਂ ਨੇ ਭਿਖਾਰੀ ਬਣਾ ਕੇ ਤੋਰ ਦਿੱਤਾ ਆਪਣੇ ਅਨਿਆਈਆਂ ਨੂੰ। ਪਰ ਗੁਰੂ ਨਾਨਕ ਦਾ ਘਰ ਭਿਖਾਰੀ ਨਹੀਂ ਦਾਤਾ ਬਣਾ ਰਿਹਾ ਹੈ, ਯਾਦ ਹੋਵੇ ਆਪਦੇ। ਸਤਿਗੁਰੂ ਕਹਿੰਦੇ ਕਿਰਤ ਕਰ ਤੇ ਦਸਵੰਧ ਕੱਢ, ਦੇ ਕਿਸੇ ਨੂੰ ਤੇਰੀਆਂ ਨਜ਼ਰਾਂ ਵਿੱਚ ਜਿਹੜਾ ਲੋੜਵੰਦ ਹੈ ਦੇ ਉਧਰ। ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਵੀ ਗੁਰੂ ਦੀ ਗੋਲਕ। ਸੋ ਇਸ ਲਈ ਜੇ ਇਹ ਗੱਲ ਸਮਝ ਆ ਗਈ, ਗੁਰੂ ਦੀ ਰਹਿਤ ਸਮਝ ਆ ਗਈ ਵੀ ਕੀਰਤ ਵੀ ਜ਼ਰੂਰੀ ਹੈ ਤੇ ਕਿਰਤ ਵੀ ਜ਼ਰੂਰੀ ਹੈ, ਇੱਕ ਦੂਜੇ ਤੋਂ ਬਿਨਾਂ ਦੋਵੇਂ ਅਧੂਰੇ ਨੇ, ਇਹ ਇੱਕ ਦੂਜੇ ਦੇ ਪੂਰਕ ਨੇ। ਜਿਵੇਂ ਆ ਕਰੰਸੀ ਨੋਟ ਹੈ, ਕਰੰਸੀ ਕੁਆਇਨ ਹੈ, ਇੱਕ ਪਾਸੇ ਸਟੈਂਪ ਹੈ ਦੂਜੇ ਪਾਸੇ ਦਹੀਂ ਹੈ, ਨਹੀਂ ਚੱਲੇਗਾ। ਕੁਆਇਨ ਦੀ ਸੰਪੂਰਨਤਾ, ਕਰੰਸੀ ਨੋਟ ਦੀ ਸੰਪੂਰਨਤਾ ਦੋਵੇਂ ਪਾਸਿਆਂ 'ਤੇ ਨਿਰਭਰ ਹੈ। ਇਸੇ ਤਰ੍ਹਾਂ ਕਹੀਏ ਵੀ ਧਰਮ ਦੀ ਸੰਪੂਰਨਤਾ, ਇਹ ਦੋਨੇ ਪਾਸਿਆਂ 'ਤੇ ਨਿਰਭਰ ਹੈ, ਕਿਰਤ ਵੀ ਹੋਵੇ ਕੀਰਤ ਵੀ ਹੋਵੇ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਗੁਰੂ ਹੁਕਮ ਵਿੱਚ ਰਹਿੰਦਿਆਂ ਰਹਿੰਦਿਆਂ ਇਹ ਜੋਤ ਮੁੜ ਕੇ ਵਾਹਿਗੁਰੂ ਵਿੱਚ ਮਿਲ ਜਾਂਦੀ ਹੈ, ਜੋਤੀ ਜੋਤ ਰਲੀ, ਰਲ ਜਾਂਦੀ ਹੈ ਮੁੜ ਕੇ। ਰਲਣ ਵਾਸਤੇ ਮੈਂ ਬੇਨਤੀ ਕਰੀ ਸੀ ਵੀ ਗੁਣਾਂ ਦੀ ਸਾਂਝ ਬੜੀ ਜ਼ਰੂਰੀ ਹੈ। ਸੌਖਾ ਕਹਿ ਦਿਆਂ ਵੀ ਜੇ ਇਹਦੇ ਅੰਦਰ ਗੁਣ ਪੈਦਾ ਹੋਣ, ਜਿਹੜੇ ਗੁਣ ਮੇਰੇ ਵਾਹਿਗੁਰੂ ਵਿੱਚ ਨੇ, ਉਹ ਕੀ ਹੈ? ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਬਹੁਤ ਸਾਰੇ ਗੁਣਾਂ ਦਾ ਮਾਲਕ ਹੈ, ਜਾਂ ਕਹੀਏ ਸਾਰੇ ਗੁਣ ਪਰਮਾਤਮਾ ਦੇ ਵਿੱਚ ਨੇ। ਜੀਵ ਦੇ ਅੰਦਰ ਇੱਕ ਇੱਕ ਗੁਣ ਪੈਦਾ ਹੁੰਦਾ ਜਾਵੇ ਤੇ ਔਗਣ ਘਟਦੇ ਜਾਣ, ਇੱਕ ਦਿਨ ਐਸਾ ਹੋਵੇਗਾ ਜਦੋਂ ਇਹ ਜੀਵ, ਇਹ ਇਨਸਾਨ ਖੁਦ ਹੀ ਵਾਹਿਗੁਰੂ ਵਰਗਾ ਹੋਵੇਗਾ, ਉਹਦਾ ਰੂਪ ਹੋ ਜਾਵੇਗਾ, ਵਾਹਿਗੁਰੂ ਵਾਲਾ ਸੁਭਾਅ ਉਹਦੇ ਵਿੱਚ ਆਵੇਗਾ। ਤਾਂ ਅਸੀਂ ਵੀ ਬੇਨਤੀ ਕਰਦਾ ਹੁੰਦਾ, ਸਾਡਾ ਆਪਣਾ ਫੈਸਲਾ ਜਿਉਣਾ ਕਿਵੇਂ ਹੈ, ਇਹ ਆਪਣੀ ਮਰਜ਼ੀ ਹੈ। ਪਸ਼ੂ ਬਣ ਕੇ ਜਿਉਂ ਲਵੋ, ਬਹੁਤੀ ਦੁਨੀਆ ਪਸ਼ੂ ਬਿਰਤੀ ਵਿੱਚ ਜਿਉਂ ਰਹੀ ਹੈ। ਕਰਤੂਤ ਪਸ਼ੂ ਕੀ? ਮਾਨਸ ਜਾਤ। ਭਾਵੇਂ ਕੋਈ ਜਾਨਵਰ ਬਣ ਕੇ ਜਿਉਂ ਲਵੋ, ਪੰਛੀ ਬਣ ਕੇ ਜਿਉਂ ਲਵੋ, ਭਾਵੇਂ ਇਨਸਾਨ ਬਣ ਕੇ ਜਿਉਂ ਲਵੋ, ਪਰ ਇਹ ਮੰਜ਼ਲ ਨਹੀਂ। ਫਿਰ ਸਾਡਾ ਆਪਣਾ ਫੈਸਲਾ, ਭਾਵੇਂ ਦੇਵਤਿਆਂ ਵਾਂਗੂ ਜਿਉਂ ਲਵੋ, ਭਾਵੇਂ ਸੰਤ ਭਗਤ ਬਣ ਕੇ ਜਿਉਂ ਲਵੋ, ਸਾਧੂ ਬਣ ਕੇ ਜਿਉਂ ਲਵੋ, ਬਿਰਤੀ ਹੈ। ਤੇ ਗੁਰਮੁਖੋ, ਭਾਵੇਂ ਬ੍ਰਹਮ ਗਿਆਨ ਵਿੱਚ ਜਿਉਂ ਲਵੋ, ਰੱਬ ਬਣ ਕੇ ਹੀ ਜਿਉਂ ਲਵੋ। ਵਾਹਿਗੁਰੂ ਆਖੋ ਜੀ, ਆਪਣੇ ਡਿਸੀਜਨ ਨੇ, ਇਹ ਸਾਡੀ ਮਰਜ਼ੀ ਹੈ ਵੀ ਅਸੀਂ ਕੀ ਕਰਨਾ। ਜਦੋਂ ਸਾਡੇ ਅੰਦਰ ਉਹ ਸੁਭਾਅ ਪੈਦਾ ਹੋ ਗਿਆ, ਰੱਬ ਵਰਗਾ ਸੁਭਾਅ ਹੋ ਗਿਆ, ਗੁਰੂ ਵਰਗਾ ਸੁਭਾਅ ਹੋ ਗਿਆ, ਉਦੋਂ ਜਾ ਕੇ ਇਹਨੇ ਰਲ ਜਾਣਾ। ਇੱਕ ਗੱਲ ਫਿਰ ਕਹਿ ਦਿਆਂ, ਭਾਫ਼ ਨੇ ਸਮੁੰਦਰ ਵਿੱਚ ਨਹੀਂ ਰਲਣਾ, ਮਾਫ ਕਰਨਾ, ਬਰਫ਼ ਨੇ ਵੀ ਸਮੁੰਦਰ ਵਿੱਚ ਨਹੀਂ ਰਲਣਾ। ਰੂਪ ਉਹਦੇ ਹੀ ਨੇ, ਨੌਰਥ ਪੋਲ ਦੇ ਨੇੜੇ ਜਾਂ ਦੋਨੇ ਪੋਲਾਂ ਦੇ ਨੇੜੇ ਵੱਡੇ ਵੱਡੇ ਬਰਫ਼ ਦੇ ਢੇਲੇ ਸਮੁੰਦਰ ਵਿੱਚ ਤੈਰ ਰਹੇ ਹੁੰਦੇ ਨੇ, ਮੌਸਮ ਦੇ ਲਿਹਾਜ਼ ਨਾਲ। ਕਈ ਵਾਰੀ ਤਾਂ ਜੰਮ ਹੀ ਜਾਂਦਾ ਨਾ ਉੱਪਰੋਂ, ਇੱਥੋਂ ਦੀਆਂ ਲੇਕਾਂ ਜੰਮੀਆਂ ਹੋਈਆਂ ਤੁਸੀਂ ਵੇਖਦੇ ਹੋ, ਉੱਪਰ ਬੱਚੇ ਖੇਡ ਰਹੇ ਹੁੰਦੇ ਨੇ, ਕਈ ਇੰਨੀਆਂ ਜੰਮ ਜਾਂਦੀਆਂ, ਉੱਪਰੋਂ ਗੱਡੀਆਂ ਚੱਲ ਰਹੀਆਂ ਨੇ। ਮੈਨੂੰ ਦੱਸ ਰਹੇ ਸੀ ਨੌਜਵਾਨ ਵੀ ਉੱਧਰ ਟੋਰਾਂਟੋ ਸਾਈਡ ਇੱਕ ਲੇਕ ਹੈ ਕੋਈ, ਮੈਂ ਦੇਖੀ ਤਾਂ ਨਹੀਂ, ਬਈ ਉਹ ਜੇ ਤਾਂ ਉਹਨੂੰ ਉੱਪਰੋਂ ਬਾਏ ਰੋਡ ਘੁੰਮਣਾ, ਉਹਦੇ ਦੂਜੇ ਪਾਸੇ ਜਾਣਾ, ਫਿਰ ਬਹੁਤ ਲੰਮਾ ਸਫ਼ਰ ਹੈ। ਫਿਰ ਕੀ ਹੁੰਦਾ, ਸਰਦੀ ਦੇ ਵਿੱਚ ਜਦੋਂ ਜੰਮ ਜਾਂਦੀ ਹੈ ਲੇਕ ਚੰਗੀ ਤਰ੍ਹਾਂ, ਉਹਦੇ ਉੱਤੇ ਹੀ ਰੋਡ ਤਿਆਰ ਕੀਤਾ ਜਾਂਦਾ ਇੱਕ ਤਰ੍ਹਾਂ ਦਾ, ਨਿਸ਼ਾਨੀਆਂ ਲਾ ਕੇ, ਫਿਰ ਹੈਵੀ ਟਰੱਕ ਵੀ ਉਹਦੇ ਉੱਪਰੋਂ ਲੰਘ ਰਹੇ ਹੁੰਦੇ ਨੇ। ਧਿਆਨ ਦੇਣਾ, ਬਰਫ਼ ਪਾਣੀ ਦਾ ਰੂਪ ਹੈ, ਪਰ ਪਾਣੀ ਤੋਂ ਵੱਖਰੀ ਹੀ ਰਹਿੰਦੀ ਹੈ। ਉਹ ਤਰਲ ਹੋਵੇਗੀ ਤਾਂ ਪਾਣੀ ਵਿੱਚ ਰਲੇਗੀ, ਨਹੀਂ ਅਲੱਗ ਹੈ। ਭਾਫ਼ ਤਰਲ ਬਣੇਗੀ ਤਾਂ ਉਹਦੇ ਵਿੱਚ ਰਲੇਗੀ, ਨਹੀਂ ਤੇ ਅਲੱਗ ਹੈ, ਉੱਡ ਰਹੀ ਹੈ ਹਵਾ ਦੇ ਵਿੱਚ। ਇਸੇ ਤਰ੍ਹਾਂ ਜਦੋਂ ਉਹ ਰੂਪ ਸਾਡਾ ਬਣ ਗਿਆ ਪਰਮਾਤਮਾ ਵਰਗਾ, ਤਰਲ ਪਾਣੀ ਵਾਂਗ ਤਰਲ ਹੋ ਕੇ ਪਾਣੀ ਵਿੱਚ ਰਲੀਏ, ਇਸੇ ਤਰ੍ਹਾਂ ਵਾਹਿਗੁਰੂ ਵਰਗੇ ਹੋ ਕੇ ਵਾਹਿਗੁਰੂ ਵਿੱਚ ਰਲਾਂਗੇ। ਇਹ ਹੈ ਜੋਤੀ ਜੋਤ ਸਮਾਉਣਾ। ਮੈਂ ਪੰਗਤੀਆਂ ਪੜ੍ਹ ਦੇਵਾਂ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਊਗਾ ਰਾਮ,
ज्योति ज्योत रली संपूर्ण थी आराम। ये संपूर्णता है साड़ी मंजिल दी रब तक पहुंचना। बादशाह ने समझाया अज सलोक दे राही कहिंदे उकत सियानप सगल त्याग। चलाकियां छड़ दे चतराइयां छड़ दे पहलां तां, चतराइयां बड़ियां करदा मनुख, धर्म का विखावा करी जांदा पर अंदरों धर्मी नहीं। ये नहीं भी सारे नहीं, कुछ विरले गुरमुख ते ठीक चलते हैं पर बहुता संसार धर्म नूं भी वरतद। कल बेनतियां कीतियां मैं सारियां, राजनीतिक भी धर्म नूं वरतदे ने, कारोबारी लोग भी धर्म नूं वरतदे ने, बिजनेसमैन साइन बोर्ड धर्म दा लागे, प्रोडक्ट अपना बेचना व्यापार करना है, हो रहा है। बहुत सारे स्टोर धर्म के नाँ ते खोले तुसी वेखे होंगे, इंडिया दी दुकानां वेखियां होणगियां, ये दशमेश स्पेयर पार्ट है, ये गुरु नानक करियाना स्टोर है इत्यादि। साइन बोर्ड धर्म दा लाके व्यापार अपना करना है। इसे तरह इस तों भी वड्डे पद्धर ते धर्म बिकदा है, बहुत वड्डा बिजनेस धर्म के नाँ ते चल रहा है। देहधारी गुरु डंप भावे सरसे आला हो, दस्या सी एक दिन भी 100-100 रुपए की मिर्च बेच जाता हरी मिर्च, हद हो गई। रामदेव 50-50 रुपए लीटर नूं गावां दा पेशाब बेच जाता है, लोग लै रहे ने बड़े खुश हो गए भी शायद इहदे नाल साडी जिंदगी चलनी है। जानी कि धर्म नूं वेचदा है मनुख। असी बदनाम है धार्मिक बाणे वाले, साडे विच हुंदे ने कुछ ऐसे नहीं भी जिहड़े धर्म नूं वेचदे ने, पर बहुत घट ने। आम बंदे धर्म नूं ज्यादा वेचदे ने, राजनीतिक बंदे धर्म नूं ज्यादा वेचदे ने। साडी पार्टी नूं जिताओगे ते तुहाडा धर्म बचिया रहेगा, अगर ना जिताया धर्म खतरे विच है। सब ऐसा चल रहा है, हर एक थां ते चल रहा है। ते इत्थे सतगुरु कहिंदे चतराइयां छड़ दे, ये रब नूं मिलण दा तरीका नहीं। ये छड़ के सारा कुछ फिर करना की है, सत कहो सुन मन मेरे सरन परहो हर राय। सरन तक लै, सरन कदों तकी जा सकती है, जिन्ना चिर बंदे दे कोल अपना बल है ना कोई, उदों कदे सरन नहीं तकेगा। शरीरक बल होवे वो किसी के अगे झुकदा नहीं भी मेरे च ताकत है तू की बिगाड़ेगा। गुरमुख प्यारियो मैकी बल होवे, पैसा वध होवे, धन दौलत वध होवे, नहीं झुकेगा, क्योंकि धन दौलत नाल भी बहुत कुछ सब कुछ खरीदिया ही जा सकता है। कह लीए रब नूं छड्ड के सब कुछ धन नाल खरीद सकते हैं। बंदे खरीद लो, पावर खरीद लो, अज के समय गैंगस्टर खरीद लो, कुछ भी खरीद लो, पैसे नाल खरीदया जा सकता है। कुर्सियां खरीद लो, सरकारां खरीद लो, विकदियां ने सरकारां। ये जिहड़ा बल है ना, जिन्ना चिर बंदे च है नहीं झुकेगा, और झुके भी क्यों, ते जदों सारे बल हार जाण, आ बलिहारी शब्द आउंदा गुरबाणी विच, इहदा अर्थ यही है भी सारा बल हार जाणा, जदों महसूस हो जावे भी हुण मेरा बचा जिसमानी ताकत नाल नहीं आउणा, हुण मेरा बचा पैसे ने भी धन दौलत ने भी नहीं करना, फिर तीजा एक बकाया रह जाता है, वह है बंदे का दिमाग भी चतुराई सियाणप दे नाल वह विचार कर जावे। ते जदों ये गल भी साडे मन विचों निकल जावे, जानी कि दिमाग भी हार जावे भी हुण मैनू सुझदे ही कुछ नहीं, जदों कहे भी हुण मैनू पता नहीं लगता भी मेरा बचा किवें होना, फिर बंदा कहिंदा किसी की सरण तकां, किसी का ओट आसरा लिया जाए। तो धार्मिक खेत्र विच जदों सतगुरु की सरण तक लवे, सतगुरु कहिंदे सरण पर हो हर राय, जो राजा रूप परमेश्वर है ना, सब तो वड्डी ताकत है, माया तो भी वड्डी ताकत है, कि ओदी सरण तक लईए ना, सरण विच आईए तो फिर ओदा नाम जप लईए, सत कहो सुन मन मेरे। मन नूं संबोधन उपदेश है, कहिंदे सत सत आख्या कर। सत की हुंदा है, एक तो सच सच है, यह अर्थ है ना, एक किसी दे हुक्म नूं सत करके कबूलना, हां करनी जी ठीक है जो तुसी कहिंदे हो मैं मनदा हाँ, यह भी सत हुंदा है।
ਤੇ ਸੱਤ ਕਹੋ। ਕਹਿੰਦੇ ਗੁਰੂ ਦੇ ਬਚਨ ਨੂੰ ਹਮੇਸ਼ਾ ਸੱਤ ਕਰਕੇ ਜਾਣੋ, ਭਾਵ ਮੰਨ ਲਵੋ। ਅਜੇ ਮੰਨ ਲਵੋਗੇ, ਨਾਮ ਜਪੋਗੇ, ਫਿਰ ਤੁਹਾਡੀ ਜੋਤ, ਤੁਹਾਡੀ ਰੂਹ ਰੱਬ ਦੇ ਚਰਨਾਂ ਵਿੱਚ ਸਮਾ ਜਾਵੇਗੀ। ਜਪ ਲਈਏ ਥੋੜ੍ਹਾ।

ਤਾ ਸਿਆਨ ਪਛਾੜ ਅੰਨ ਹਿਕਮਤ ਹੁਕਮ ਨ ਪ੍ਰਭ ਪਤੀ ਅੰਨ। ਕੁਛ ਗੱਲਾਂ ਸਿਆਣਪ ਸ਼ਬਦ ਵਰਤਿਆ, ਹਿਕਮਤ ਸ਼ਬਦ ਵਰਤਿਆ, ਦੋਨਾਂ ਦਾ ਅਰਥ ਮਿਲਦਾ ਜੁਲਦਾ ਹੀ ਹੈ। ਕਹਿੰਦੇ ਭੋਲਿਆ ਛੱਡ ਦੇ ਸਿਆਣਪਾਂ, ਸਿਆਣਾ ਤੋਂ ਇੱਥੇ ਸਿਆਣਪਾਂ ਦਾ ਭਾਵ ਚਲਾਕੀ ਹੀ ਹੈ, ਹਿਕਮਤ ਦਾ ਭਾਵ ਹੈ ਬਹੁਤਾ ਦਿਮਾਗ ਵਰਤਦਾ। ਚੱਲ ਦੁਨੀਆਂ 'ਚ ਵਰਤੀ ਜਾ, ਤੂੰ ਰੱਬ ਨਾਲ ਵੀ ਦਿਮਾਗ ਲਾਉਂਦਾ, ਕਈ ਵਾਰੀ ਰੱਬ ਨੂੰ ਵੀ ਦਿਮਾਗ ਰਾਹੀਂ ਹੀ ਪੜ੍ਹਨ ਦੀ ਕੋਸ਼ਿਸ਼ ਕਰਦਾ ਤੇ ਗੁਰੂ ਨੂੰ ਇੱਕ ਵਿਅਕਤੀ ਸਮਝਦਾ, ਇਹ ਤੇਰਾ ਭੁਲੇਖਾ ਹੈ ਬਹੁਤ ਵੱਡਾ। ਜਿੰਨਾ ਚਿਰ ਮੈਂ ਬੇਨਤੀ ਕਰੀ ਸੀ ਪਿਛਲੇ ਦਿਨਾਂ ਵਿੱਚ, ਜਿੰਨਾ ਚਿਰ ਅਸੀਂ ਗੁਰੂ ਨੂੰ ਵਿਅਕਤੀ ਸਮਝਾਂਗੇ ਨਾ, ਸਮਝ ਲੈਣਾ, ਫਿਰ ਸਾਨੂੰ ਗੁਰੂ ਆਪਣੇ ਵਰਗੇ ਹੀ ਲੱਗੀ ਜਾਣਾ, ਵੀ ਜਿਹੇ ਜੇ ਅਸੀਂ ਇਹੋ ਜਿਹਾ ਗੁਰੂ ਹੈ। ਕਹਿ ਰਹੇ ਨੇ ਸਾਡੇ ਪ੍ਰਚਾਰਕ ਵੀ, ਕਹਿ ਜਾਂਦੇ ਨੇ ਐਸੀਆਂ ਗੱਲਾਂ, ਹੱਦ ਹੋ ਗਈ ਹੈ। ਜੇ ਗੁਰਮਤਿ ਸਿਧਾਂਤ ਤੁਹਾਨੂੰ ਸਮਝ ਨਹੀਂ ਆਇਆ, ਗੁਰਬਾਣੀ ਦਾ ਸਿਧਾਂਤ ਸਮਝ ਨਹੀਂ ਆਇਆ, ਤੁਹਾਡਾ ਹੱਕ ਕੀ ਹੈ ਸਟੇਜ ਤੇ ਪ੍ਰਚਾਰ ਕਰਨ ਦਾ? ਪਹਿਲਾਂ ਗੁਰੂ ਦੇ ਬਣ ਜਾਈਏ, ਗੁਰੂ ਨੂੰ ਸਰੈਂਡਰ ਕਰੀਏ ਆਪਣਾ ਆਪ, ਆਪਣੀ ਮਤ ਤਿਆਗ ਕੇ ਪਾਸੇ ਰੱਖ ਕੇ, ਆਪਣੀ ਮਤ ਤਿਆਗੋ ਹਰ ਜਨ। ਸਤਿਗੁਰੂ ਕਹਿੰਦੇ ਛੱਡ ਦੇ ਆਪਣੀ ਮਤ ਨੂੰ, ਆਪਣੀ ਅਕਲਾਂ ਨੂੰ ਛੱਡ ਦੇ, ਪਾਸੇ ਛੱਡ ਦੇ, ਪਰ ਕੰਮ ਔਖਾ ਹੈ। ਨਾਲ ਹੀ ਆਖਿਆ ਇਹ ਬਾਤ ਕਠੈਨੀ, ਕੰਮ ਤਾਂ ਔਖਾ ਪਰ ਤੂੰ ਕਰਨਾ ਹੈ, ਕਰਨਾ ਪੈਣਾ ਤੈਨੂੰ ਇਹ। ਸੋ ਆਪਣੀ ਮਤ ਨੂੰ ਪਾਸੇ ਛੱਡ ਤੇ ਕਹਿੰਦੇ ਜੇ ਤੂੰ ਚਤੁਰਾਈਆਂ ਵਿੱਚ ਰਿਹਾ, ਜੇ ਤੂੰ ਹੁਕਮ ਨੂੰ ਨਾ ਸਮਝਿਆ, ਕੇਵਲ ਹੁਕਮ ਕਰਨਾ ਹੀ ਸਿੱਖਿਆ, ਨਾ ਪ੍ਰਭ ਪਤੀ ਅੰਨਾ, ਰੱਬ ਨੇ ਤੇਰੇ ਤੇ ਪਤੀਜਣਾ ਨਹੀਂ, ਭਾਵ ਰੱਬ ਨੇ ਤੇਰੇ ਤੇ ਵਿਸ਼ਵਾਸ ਨਹੀਂ ਕਰਨਾ। ਤੇਰਾ ਵਿਸ਼ਵਾਸ ਵਾਹਿਗੁਰੂ ਤੇ ਨਹੀਂ ਬਣਨਾ, ਵਾਹਿਗੁਰੂ ਨੇ ਤੇਰੇ ਤੇ ਨਹੀਂ ਕਰਨਾ। ਦਸਮ ਪਾਤਸ਼ਾਹ ਨੇ ਕਿਹਾ ਨਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਭਾਵ ਜਿੰਨਾ ਚਿਰ ਤੇਰਾ ਕਰੈਕਟਰ ਸਿਰਜ ਨਹੀਂ ਹੁੰਦਾ, ਤੂੰ ਸਮਰਪਿਤ ਨਹੀਂ ਹੁੰਦਾ, ਮਤ ਜਾਣੀ ਮੈਂ ਤੇਰੇ ਤੇ ਵਿਸ਼ਵਾਸ ਕਰ ਲਵਾਂਗਾ। ਕਿਤੇ ਨਾ ਕਿਤੇ ਤਾਂ ਗੁਰੂ ਨੇ ਵੀ ਵਿਸ਼ਵਾਸ ਕਰਨਾ ਨਾ। ਵਿਸ਼ਵਾਸ ਹੀ ਸੀ ਜਿਹੜਾ ਸਤਿਗੁਰੂ ਨੇ ਪੰਜ ਸਿੱਖਾਂ ਦੇ ਸਿਰ ਲਏ ਸੀ ਵੱਡੇ ਭਰੋਸੇ ਦੇ ਨਾਲ। ਵਿਸ਼ਵਾਸ ਹੀ ਸੀ ਗੁਰਮੁਖ ਪਿਆਰਿਓ, ਜਦੋਂ ਆਪਣੇ ਸਿੱਖਾਂ ਨੂੰ ਮੈਦਾਨ ਵੱਲ ਤੋਰਿਆ ਸੀ ਵੀ ਇਹ ਜੂਝ ਕੇ ਸ਼ਹੀਦੀਆਂ ਪਾਉਣਗੇ, ਸਾਹਿਬਜ਼ਾਦਿਆਂ ਨੂੰ ਤੋਰਿਆ ਵੀ ਜੂਝ ਕੇ ਸ਼ਹੀਦੀਆਂ ਪਾਉਣਗੇ, ਪਿੱਛੇ ਨਹੀਂ ਮੁੜਨਗੇ, ਅਰ ਮੁੜੇ ਵੀ ਨਹੀਂ। ਪਹਿਲਾਂ ਅਸੀਂ ਵਿਸ਼ਵਾਸ ਕਰਨਾ ਹੈ। ਵਿਸ਼ਵਾਸ ਕਰਦਿਆਂ ਕਰਦਿਆਂ ਸਾਡਾ ਵਿਸ਼ਵਾਸ ਭਰੋਸਾ ਇੰਨਾ ਦ੍ਰਿੜ ਹੋਵੇ ਕਿ ਸਤਿਗੁਰੂ ਫਿਰ ਸਾਡੇ 'ਤੇ ਵਿਸ਼ਵਾਸ ਕਰ ਲੈਣ। ਇਹਦੀ ਉਦਾਹਰਨ ਬਾਹਰੋਂ ਲੈ ਲੈਂਦੇ ਹਾਂ। ਕੋਈ ਵਰਕਰ ਹੈ ਸਾਡੇ ਅੰਦਰ ਕੰਮ ਕਰਦਾ, ਕੋਈ ਨੌਕਰ ਹੈ, ਸਮਾਂ ਲੱਗਦਾ ਵੀ ਨੌਕਰ ਮਾਲਕ ਦਾ ਮਨ ਜਿੱਤੇ। ਪਹਿਲੇ ਦਿਨ ਥੋੜ੍ਹੋ ਜਿੱਤ ਲੂਗਾ, ਇੱਕ ਅਭਿਆਸ ਤੋਂ ਬਾਅਦ ਜਦੋਂ ਉਹਦਾ ਵਰਤ ਵਿਹਾਰ ਮਾਲਕ ਵੇਖੇਗਾ, ਇੱਕ ਦਿਨ ਜਾ ਕੇ ਭਰੋਸਾ ਕਰੇਗਾ ਉਹਦੀ ਇਮਾਨਦਾਰੀ ਦੇ ਉੱਤੇ। ਟਾਈਮ ਤੇ ਲੱਗੇਗਾ ਪਰ ਮਾਲਕ ਦਾ ਮਨ ਜਿੱਤ ਲਵੇਗਾ ਨੌਕਰ, ਮਾਲਕ ਭਰੋਸਾ ਕਰਨ ਲੱਗ ਪਵੇਗਾ। ਐਸੇ ਤਰ੍ਹਾਂ ਗੁਰਮੁਖੋਂ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਸਮਾਂ ਤੇ ਲੱਗ ਸਕਦਾ ਹੈ, ਇੱਕ ਦਿਨ ਅਸੀਂ ਗੁਰੂ ਨੂੰ ਪ੍ਰਸੰਨ ਕਰਨਾ ਹੈ, ਮਨ ਜਿੱਤਣਾ ਸਤਿਗੁਰੂ ਦਾ। ਸੋ ਇੱਥੇ ਸਤਿਗੁਰੂ ਕਹਿੰਦੇ ਵੀ ਅਸੀਂ ਛੱਡ ਕੇ ਨਾ ਚਤੁਰਾਈਆਂ ਚਤੁਰੀਆਂ ਜੀਆਂ, ਤੂੰ ਪਾਸੇ ਕਰਦੇ ਇਹਨਾਂ ਚੀਜ਼ਾਂ ਨੂੰ, ਨਹੀਂ ਤਾਂ ਰੱਬ ਨੇ ਤੇਰੇ 'ਤੇ ਭਰੋਸਾ ਕਰਨਾ ਹੀ ਕੋਈ ਨਹੀਂ। ਸਹਿਸ ਭਾਤ ਕਰਹਿ ਚਤੁਰਾਈ, ਹਜ਼ਾਰਾਂ ਤਰੀਕੇ ਦੀਆਂ ਸਿਆਣਪਾਂ ਚੁੱਕੀ ਫਿਰਦਾ, ਕਹਿੰਦੇ ਵੀ ਪਲੈਨ 1 ਹੈ, ਪਲੈਨ 2 ਹੈ, ਪਲੈਨ 3 ਹੈ ਮੇਰੇ ਕੋਲ, ਅੱਗੇ ਅੱਗੇ ਬਹੁਤ ਕੁਛ ਤੂੰ ਸੋਚ ਲੈਂਦਾ, ਆਹ ਨਾ ਕਾਮਯਾਬੀ ਮਿਲੀ ਤਾਂ ਇੱਧਰੋਂ ਕਰ ਲਵਾਂਗੇ, ਇੱਧਰੋਂ ਨਾ ਮਿਲੀ ਫਿਰ ਤੀਜਾ ਰਸਤਾ ਅਪਣਾਵਾਂਗੇ। ਚਲੋ ਦੁਨੀਆਦਾਰੀ 'ਚ ਕਰੀ ਜਾ, ਬਿਜ਼ਨਸ ਵਿੱਚ ਕਰੀ ਜਾ, ਕੋਈ ਫਰਕ ਨਹੀਂ ਪੈਂਦਾ, ਇੱਥੇ ਤਾਂ ਰੱਬ ਨਾਲ ਵੀ ਪਲੈਨ A, B, 2, 3, 4 ਚੱਲ ਪੈਂਦੇ ਨੇ, ਕਰਦਾ ਮਨੁੱਖ। ਤੇ ਸਤਿਗੁਰੂ ਕਹਿੰਦੇ ਇਹ ਛੱਡ ਦੇ ਚਤੁਰਾਈਆਂ, ਇਹਨਾਂ ਵਿੱਚੋਂ ਇੱਕ ਵੀ ਪਰਲੋਕ ਤੱਕ ਤੇਰੀ ਸਹਾਇਕ ਨਹੀਂ ਹੋਣੀ। ਪੜ੍ਹਦੇ ਹਾਂ ਆਪਾਂ ਪੰਗਤੀਆਂ, ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਇਤਿਹਾਸ ਭਰਿਆ ਪਿਆ ਇਹੋ ਜਿਹੇ ਚਲਾਕ ਬੰਦਿਆਂ ਦਾ। ਅਫਲਾਤੂ ਛੋਟਾ ਨਾਂ ਸੀ ਪਰ ਟਿੱਪੀ ਨਾਲ ਬੋਲਦਾ, ਪਿੱਛੇ ਨੰਨਾ ਬੋਲ ਜਾਂਦਾ, ਇੰਨਾ ਤੇਜ਼ ਤਰਾਰ ਬੰਦਾ
ਇਹ ਸ਼ੁਕਰਾਤ ਦਾ ਪੋਤਾ ਚੇਲਾ ਸੀ, ਨਾ ਇਹਦਾ ਚੇਲਾ ਸੀ ਸਿੱਧਾ, ਪੋਤਾ ਚੇਲਾ ਪਲੈਟੋ ਸੀ ਜਿਹਨੂੰ ਅਰਸਤੋ ਵੀ ਕਿਹਾ। ਸਿਕੰਦਰ ਬਾਦਸ਼ਾਹ ਇਹ ਤੋਂ ਚੌਥੇ ਥਾਂ ਤੇ ਸੀ, ਉਹ ਵੀ ਇਹਨਾਂ ਦੇ ਇਸੇ ਕੜੀ ਦੇ ਵਿੱਚੋਂ ਸੀ। ਸੋ ਜਿਹੜਾ ਅਫਲਾਤੂਨ ਸੀ ਉਹਦੇ ਬਾਰੇ ਇੱਕ ਸਾਖੀ ਪ੍ਰਸਿੱਧ ਹੈ ਵੀ ਜਦੋਂ ਉਹਦੀ ਮੌਤ ਦਾ ਸਮਾਂ ਆਇਆ ਉਹਨੇ ਆਪਣੇ ਵਰਗੇ ਅਨੇਕਾਂ ਬੁੱਤ ਘੜ ਲਏ, ਸਟੈਚੂ ਤਿਆਰ ਕਰ ਲਏ, ਬਈ ਮੌਤ ਨੂੰ ਵੀ ਧੋਖਾ ਦੇ ਦਿਆ। ਸਾਖੀਕਾਰ ਦਾ ਜੋ ਜ਼ਿਕਰ ਉਹਨੇ ਕੀਤਾ ਉਹਦਾ ਸਮਝਾਉਣ ਦਾ ਤਰੀਕਾ, ਕਹਿੰਦਾ ਵੀ ਜਦੋਂ ਵਾਕਈ ਫਰਿਸ਼ਤੇ, ਪੱਛਮੀ ਬੋਲੀ ਵਿੱਚ ਫਰਿਸ਼ਤੇ, ਆਪਣੇ ਪੂਰਬੀ ਬੋਲੀ ਵਿੱਚ ਜੰਮ ਕਿਹਾ ਜਾਂਦਾ ਵੀ ਰੂਹ ਨੂੰ ਜੰਮ ਲੈਣ ਆਏ, ਫਰਿਸ਼ਤੇ ਲੈਣ ਆਏ, ਵਿੱਚ ਉਹਨਾਂ ਬੁੱਤਾਂ ਦੇ ਆਪ ਵੀ ਖੜ ਗਿਆ ਐਨ ਇਕਾਗਰ ਜਿਹਾ ਹੋ ਕੇ। ਉਹ ਭਾਲਦੇ ਨੇ ਵੀ ਅਫਲਾਤੂਨ ਕਿਹੜਾ, ਉਹਨਾਂ ਨੂੰ ਪਹਿਚਾਣ ਨਹੀਂ ਆਉਂਦੀ ਉਹਦੀ ਇੰਨੀ ਕਲਾ ਹੈ, ਸੇਮ ਸਟੈਚੂ ਬਣਾ ਦਿੱਤੇ ਆਪਣੇ ਵਰਗੇ, ਪਹਿਚਾਨਣਾ ਔਖਾ ਹੋ ਰਿਹਾ ਸਾਖੀਕਾਰ ਮੁਤਾਬਕ। ਆਖਰ ਨੂੰ ਉਹਨਾਂ ਨੇ ਜੁਗਤੀ ਵਰਤੀ, ਉਹ ਜਿਹੜੇ ਸਟੈਚੂ ਸਨ ਉਹਨਾਂ ਵਿੱਚ ਕਿਸੇ ਦੇ ਵਿੱਚ ਕੋਈ ਨੁਕਸ ਕੱਢਣਾ, ਕਿਸੇ ਵਿੱਚ ਕੋਈ ਨੁਕਸ ਕੱਢਣਾ, ਇੱਕ ਨੂੰ ਕਹਿ ਦਿੱਤਾ ਇਹਦੇ ਕੰਨ ਠੀਕ ਨਹੀਂ ਬਣੇ, ਦੂਜੇ ਦਾ ਕਹਿ ਦਿੱਤਾ ਨੱਕ ਠੀਕ ਨਹੀਂ, ਤੀਜੇ ਨੂੰ ਕਹਿ ਦਿੱਤਾ ਅੱਖਾਂ ਠੀਕ ਨਹੀਂ, ਲੱਤਾਂ ਠੀਕ ਨਹੀਂ, ਬਾਹਾਂ ਠੀਕ ਨਹੀਂ, ਹੱਥ ਠੀਕ ਨਹੀਂ। ਜਦੋਂ ਪੰਜ ਸੱਤ ਬੁੱਤਾਂ ਦੇ ਵਿੱਚ ਨੁਕਸ ਕੱਢੇ, ਜਿਹੜਾ ਅਸਲੀ ਅਫਲਾਤੂ ਸੀ ਨਾ ਉਹ ਬੋਲ ਉੱਠਿਆ, ਜਾਣੀ ਕਿ ਉਹਦੀ ਹਉਮੈ ਬੋਲ ਉੱਠੀ, ਭੁੱਲ ਗਿਆ ਉਹ ਗੱਲ ਨੂੰ ਮੌਤ ਵਾਲੀ ਨੂੰ, ਬੋਲ ਉੱਠਿਆ ਕਹਿੰਦਾ ਤੁਸੀਂ ਕੌਣ ਆਉਂਦੇ ਹੋ ਮੇਰੇ ਕੰਮ ਦੇ ਵਿੱਚ ਨੁਕਸ ਕੱਢਣ ਵਾਲੇ, ਕਹਿੰਦੇ ਬਸ ਤੂੰ ਹੀ ਚਾਹੀਦਾ ਸੀ, ਆ ਜਾ। ਵੱਡੇ ਵੱਡੇ ਸਿਆਣੇ ਫਸ ਜਾਂਦੇ ਨੇ, ਸਿਆਣਪਾਂ ਨਹੀਂ ਚੱਲਦੀਆਂ ਰੱਬ ਦੇ ਅੱਗੇ, ਤੇ ਇੱਥੇ ਗੁਰਦੇਵ ਕਹਿੰਦੇ ਛੱਡ ਦੇ ਪਾਸੇ ਕਰ ਇਹਨਾਂ ਨੂੰ, ਇਹ ਤੇਰੇ ਨਾਲ ਜਾਣ ਵਾਲੀਆਂ ਨਹੀਂ। ਫਿਰ ਕਰਨਾ ਕੀ ਹੈ, ਸੋ ਸੋ ਜਪ ਦਿਨ ਰਾਤੀ, ਉਹੀ ਉਹੀ ਸੋ ਸੋ ਤੋਂ ਭਾਵ ਹੈ ਉਹੀ ਉਹੀ, ਇਹਦਾ ਅਗਲਾ ਅਰਥ ਬਣਦਾ ਤੂੰ ਹੀ ਤੂੰ ਹੀ, ਬਸ ਤੂੰ ਹੀ ਤੂੰ ਹੀ ਕਹਿ ਪਰਮਾਤਮਾ ਨੂੰ, ਤੁਸੀਂ ਹੀ ਹੋ ਸਭ ਕੁਝ, ਸਮਰੱਥ ਹੋ ਦਿਨ ਰਾਤ ਜਪ। ਬੇਨਤੀਆਂ ਮੈਂ ਕਰੀਆਂ ਹੋਈਆਂ ਵੀ ਇੰਨੀ ਰਿਪੀਟੇਸ਼ਨ ਦੀ ਕੀ ਲੋੜ ਹੈ। ਸਾਡੇ ਮਨ ਵਿੱਚ ਸਵਾਲ ਉੱਠਦਾ ਵੀ ਇੱਕ ਵਾਰੀ ਵਾਹਿਗੁਰੂ ਕਹਿ ਲੈਣਾ ਵੀ ਬਹੁਤ ਵੱਡੀ ਗੱਲ ਹੈ, ਜਪਜੀ ਸਾਹਿਬ ਇੱਕ ਵਾਰ ਪੜ੍ਹ ਲੈਣਾ ਬਹੁਤ ਵੱਡੀ ਗੱਲ ਹੈ, ਕੋਈ ਸ਼ੱਕ ਨਹੀਂ, ਪਰ ਇੰਨੀ ਵਾਰ ਕਿਉਂ, ਇੰਨਾ ਦੁਹਰਾ ਕਿਉਂ, ਤਾਂ ਕਿ ਜਪਦਿਆਂ ਜਪਦਿਆਂ ਤੇਰੇ ਅੰਦਰ ਵਸ ਜਾਵੇ। ਇੰਨੀ ਇੱਕ ਮੈਂ ਇਹਨੂੰ ਬ੍ਰੇਨ ਵਾਸ਼ਿੰਗ ਵੀ ਕਹਿੰਦਾ ਵੀ ਸਾਡੇ ਬ੍ਰੇਨ ਦੀ ਵਾਸ਼ਿੰਗ ਹੋਣੀ ਹੈ ਸ਼ਬਦ ਦੇ ਨਾਲ, ਧੋਤਾ ਜਾਣਾ ਮਨ, ਪਾਪਾਂ ਪਾਪ ਧੋ ਕੇ ਸੁੱਟਣੇ ਨੇ ਗੁਰਬਾਣੀ ਨੇ ਸ਼ਬਦ ਨੇ, ਤੇ ਮੁੜ ਕੇ ਫਰੈਸ਼ ਰਿਕਾਰਡਿੰਗ ਆਉਣੀ ਹੈ। ਫਰੈਸ਼ ਰਿਕਾਰਡਿੰਗ ਹੈ ਪਰਮੇਸ਼ਰ ਦਾ ਨਾਮ, ਤੇ ਇਹ ਜਦੋਂ ਰਿਕਾਰਡ ਹੋ ਗਿਆ ਹਿਰਦੇ ਦੇ ਅੰਦਰ ਤੇ ਗੁਰਮੁਖ ਪਿਆਰਿਓ, ਫਿਰ ਆਖਰੀ ਸਮੇਂ ਤੇ ਵੀ ਨਿਕਲੇਗਾ ਅੰਦਰੋਂ, ਜੋ ਪਾਵੈ ਭਾਂਡੇ ਵਿੱਚ ਬਸਤ ਸਾ ਨਿਕਲੈ। ਕਿਆ ਕੋ ਕਰੇ ਵਿਚਾਰਾ, ਮਾਫ ਕਰਨਾ, ਭਾਂਡੇ ਵਿੱਚ ਤੇ ਅਜੇ ਮੁਹੰਮਦ ਸਦੀਕ ਉਹ ਨਹੀਂ ਬੋਲਦੇ ਨੇ, ਬਚਪਨ ਤੋਂ ਭਰ ਲਏ ਸੀ, ਕਿਸੇ ਦੇ ਚਮਕੀਲਾ ਭਰਿਆ ਪਿਆ ਭਾਂਡੇ ਵਿੱਚ, ਕਿਸੇ ਦੇ ਗੁਰਦਾਸ ਮਾਨ, ਕੋਈ ਹੋਰ ਮਾਨ ਹੋਊ, ਬਾਕੀਆਂ ਦੇ ਖਾਨ ਖੂਨ ਹੋਣਗੇ ਜਿਹੜੇ ਬੰਬੇ ਬੈਠੇ ਨੇ, ਭਰ ਲਿਆ ਬਹੁਤ ਕੁਝ, ਹੁਣ ਕੱਢਣਾ ਬੜਾ ਔਖਾ ਹੋ ਗਿਆ। ਹੁਣ ਤੇ ਫਿਰ ਕਈ ਸੱਜਣ ਮਿਲਦੇ ਨੇ, ਮੈਂ ਤਾਂ ਬੇਨਤੀਆਂ ਕਰਦਾ, ਉਹ ਕਹਿੰਦੇ ਪੜ੍ਹਦੇ ਗੁਰਬਾਣੀ ਹੁੰਦੇ ਆ ਦਿਮਾਗ 'ਚ ਗਾਣਾ ਚੱਲ ਪੈਂਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਅੰਦਰ ਪਿਆ ਸਮਾਨ, ਪਹਿਲਾਂ ਕੱਢਣਾ ਪਊਗਾ, ਧੋਣਾ ਪਊਗਾ ਅੰਦਰੋਂ ਚੰਗੀ ਤਰ੍ਹਾਂ, ਫਿਰ ਫਰੈਸ਼ ਰਿਕਾਰਡਿੰਗ ਜਾਊਗੀ ਅੰਦਰ। ਇਸੇ ਕਰਕੇ ਜਪਣ ਦੀ ਲੋੜ ਹੈ, ਸੋ ਸੋ ਜਪ ਦਿਨ ਰਾਤੀ, ਨਰੇ ਜੀ ਚੱਲੇ ਤੁਹਾਰੇ ਸਾਥੀ, ਇਹ ਤੇਰੇ ਸਾਥ ਜਾਣੀ ਕਿ ਨਾਲ ਜਾਣ ਵਾਲੀ ਬਖਸ਼ਿਸ਼ ਹੈ ਪਰਮੇਸ਼ਰ ਦੇ ਨਾਮ ਦੀ। ਸਾਧ ਸੇਵਾ ਲਾਵੈ ਜਿਹ ਆਪੈ, ਵਾਹਿਗੁਰੂ ਕਿਰਪਾ ਕਰ ਦੇਵੇ, ਅੰਦਰੋਂ ਪ੍ਰੇਰਨਾ ਕਰ ਦੇਵੇ, ਸੰਗਤ ਵਿੱਚ ਆ ਕੇ ਚਰਨਾਂ ਨਾਲ ਜੋੜ ਲਵੇ ਆਇਆਂ ਨੂੰ, ਇਸ ਤਰ੍ਹਾਂ ਤਰੀਕੇ ਦੇ ਨਾਲ ਸਾਧਨਾ ਦੇ ਵਿੱਚ, ਸਿਮਰਨ ਦੇ ਵਿੱਚ, ਸਾਧ ਸੰਗਤ ਦੀ ਸੇਵਾ ਦੇ ਵਿੱਚ, ਲਾਵੈ ਜਿਹ ਆਪੇ, ਉਹ ਆਪ ਲਾਉਂਦਾ ਪ੍ਰੇਰਨਾ ਕਰਕੇ, ਅੰਦਰੋਂ ਫੁਰਨੇ ਬਦਲਦੇ ਨੇ ਤਾਂ ਕਿਤੇ ਜਾ ਕੇ ਉੱਧਰ ਤੁਰਦਾ ਮਨੁੱਖ। ਫਿਰ ਕਹਿੰਦੇ ਨਾਨਕ ਤਾਂ ਕਹੋ ਦੁੱਖ ਨਾ ਵਿਆਪੈ, ਫਿਰ ਉਸ ਵਿਅਕਤੀ ਨੂੰ ਦੁੱਖ ਨਹੀਂ ਸਤਾਉਂਦੇ, ਦੁੱਖ ਪਰੇਸ਼ਾਨ ਨਹੀਂ ਕਰਦੇ। ਸੋ ਦੁੱਖ ਦਾ ਵਿਸ਼ਾ ਜੇ ਅੱਜ ਖੋਲਿਆ, ਹੁਣ ਘੜੀ ਅਲਾਓ ਨਹੀਂ ਕਰਦੀ,
ਕੱਲੂ ਦਾਸ ਦੀ ਹਾਜ਼ਰੀ ਨਹੀਂ, ਇਹਦੀ ਮੈਂ ਮੁਆਫ਼ੀ ਮੰਗ ਲੈਂਦਾ। ਇੰਨਾ ਕੁ ਕਹਿ ਦਿੰਦਾ ਵੀ ਦੁੱਖ ਅਗਿਆਨਤਾ ਵਿੱਚ ਹੈ, ਗਿਆਨ ਵਿੱਚ ਦੁੱਖ ਨਹੀਂ ਹੁੰਦਾ। ਜਿੰਨਾ ਚਿਰ ਅਗਿਆਨ ਵਿੱਚ ਚੱਲ ਰਹੇ ਹਾਂ ਦੁੱਖ ਹੀ ਦੁੱਖ ਹੈ, ਫਿਰ ਤਾਂ ਛੋਟੀ ਛੋਟੀ ਗੱਲ ਦਾ ਦੁੱਖ ਲੱਗਦਾ, ਕਿਸੇ ਦੇ ਬੋਲੇ ਹੋਏ ਸ਼ਬਦਾਂ ਦਾ ਵੀ ਦੁੱਖ ਲੱਗ ਜਾਂਦਾ। ਤੇ ਜੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਫਿਰ ਤੇ ਬੰਦ ਬੰਦ ਕੱਟਿਆਂ ਵੀ ਦੁੱਖ ਨਹੀਂ ਲੱਗ ਰਿਹਾ, ਆਰੇ ਦਾ ਵੀ ਦੁੱਖ ਨਹੀਂ ਲੱਗ ਰਿਹਾ ਹੈ। ਸਮਝ ਆ ਗਈ ਹੈ ਵੀ ਕੱਟਿਆ ਤਾਂ ਸਰੀਰ ਨੇ ਜਾਣਾ, ਮੈਂ ਤਾਂ ਜਿਉਂਦਾ ਰਹਿਣਾ, ਸਦਾ ਵਾਸਤੇ ਅਮਰ ਹੋ ਚੁੱਕਿਆ ਹਾਂ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਨਾ ਮਰੋ ਮਰ ਬੋ ਸੰਸਾਰਾ, ਸੰਸਾਰ ਮਰਦਾ ਮਰੀ ਜਾਵੇ ਮਰੇਗਾ, ਪਰ ਮੈਂ ਨਹੀਂ ਜੇ ਮਰਨਾ, ਕਿਉਂਕਿ ਅਬ ਮੋਹੇ ਮਿਲਿਓ ਹੈ ਜੀ ਆਵਨ ਹਾਰਾ, ਜੀਵਨ ਦੇਣ ਵਾਲਾ ਵਾਹਿਗੁਰੂ ਮੈਨੂੰ ਮਿਲ ਗਿਆ, ਹੁਣ ਮੌਤ ਕਿੱਥੇ, ਹੁਣ ਮੌਤ ਦੇ ਨੇੜੇ ਨਹੀਂ ਆ ਸਕਦੀ, ਹੁਣ ਮੌਤ ਥਰ ਥਰ ਕੰਬੇਗੀ। ਸੋ ਇਸ ਪ੍ਰਕਾਰ ਦੀ ਅਵਸਥਾ ਹੈ। ਮੈਂ ਫਿਰ ਬੇਨਤੀ ਕਰਦਿਆਂ, ਅਗਿਆਨਤਾ ਵਿੱਚ ਦੁਖੀ ਹੈ ਬੰਦਾ, ਗਿਆਨ ਪ੍ਰਕਾਸ਼ ਵਿੱਚ ਆ ਕੇ ਦੁਖੀ ਨਹੀਂ ਹੁੰਦਾ, ਉਹ ਸੁੱਖ ਵਿੱਚ ਵੱਸ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਰੋਮ ਰੋਮ ਸ਼ੁਕਰਾਨਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਵ ਸੰਗਤਾਂ ਦਾ। ਸਵੇਰ ਦੇ ਦੀਵਾਨ ਦੀ ਇਸ ਟੂਰ ਦੀ ਆਖਰੀ ਹਾਜ਼ਰੀ ਸੀ ਅੱਜ, ਅਤੇ ਰਾਤ ਨੂੰ ਲੇਟ ਨਾਈਟ ਫਲਾਈਟ ਹੈ ਦਾਸ ਦੀ ਟੋਰਾਂਟੋ ਵਾਸਤੇ। ਸੰਗਤਾਂ ਪੁੱਛਦੀਆਂ ਨੇ ਜੀ ਕਿੱਥੇ ਜਾਣਾ, ਦੱਸ ਕੇ ਜਾਓ, ਉੱਥੋਂ ਵੀ ਲਾਈਵ ਸੁਣਨਾ ਅਸੀਂ, ਇਹ ਪਿਆਰ ਹੈ ਤੁਹਾਡਾ। ਅਤੇ ਮੈਂ ਬੇਨਤੀ ਕਰਦਿਆਂ ਸਿੱਖ ਸਪਿਰਚੁਅਲ ਸੈਂਟਰ ਰਿਕਸਡੇਲ ਓਨਟਾਰੀਓ ਟੋਰਾਂਟੋ ਦੇ ਵਿੱਚ ਪੈਂਦਾ, ਬਹੁਤ ਉਹਨਾਂ ਤੇ ਪਤਾ ਹੀ ਹੋਣਾ। ਸੋ ਉੱਥੇ ਇੱਕ ਮਹੀਨੇ ਦੀ ਸੇਵਾ ਸਤਿਗੁਰਾਂ ਨੇ ਬਖਸ਼ੀ ਹੈ, ਪਹਿਲੀ ਵਾਰੀ ਉੱਥੇ ਜਾਣਾ ਮੈਂ, ਸੰਗਤਾਂ ਦੇ ਦਰਸ਼ਨ ਕਰਨੇ ਨੇ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਮਹੀਨੇ ਤੋਂ ਵਿਚਰਦਿਆਂ, ਬੋਲਦਿਆਂ ਚੱਲਦਿਆਂ, ਉੱਠਦਿਆਂ ਬਹਿੰਦਿਆਂ, ਤੁਰਦਿਆਂ ਫਿਰਦਿਆਂ ਅਨੇਕਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੋਂ ਲਈ ਸਤਿਗੁਰੂ ਸਮਰੱਥ ਬਖਸ਼ਿਸ਼ ਕਰਨ, ਅਰਦਾਸ ਕਰਨੀ, ਰਹਿੰਦੀ ਜ਼ਿੰਦਗੀ ਆਖਰੀ ਸਵਾਸ ਤੱਕ ਸਤਿਗੁਰੂ ਸੇਵਾ ਲੈਂਦੇ ਰਹਿਣ। ਆਓ ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਧੰਨਵਾਦ ਸਾਰਿਆਂ ਦਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਹਾਏ, ਸਤਿਗੁਰ ਤਾ ਪਾਇਆ ਸਹਿਜ ਸੇਤੀ।

ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ।

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ

ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਮਹਾਰਾਜ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚਾਹੈ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਵਿੰਦਰ ਸਿੰਘ ਜੀ ਬਾਵਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ ਤਿੰਨਾਂ ਪਾਸੋਂ ਚਾਲੇ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नहन जे

ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ।

ਨਾਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ।

ਸੱਚੀ ਬਾਰਗਾਹ ਦੇ ਮਾਲਕ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮੇਂ ਦੀ ਸਫਲਤਾ ਵਾਸਤੇ ਸਤਿਗੁਰਾਂ ਦੇ ਚਰਨਾਂ 'ਤੇ ਨਤਮਸਤਕ ਹੋ ਰਹੇ ਦਰਸ਼ਨ ਦੀਦਾਰੇ ਕਰ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਨਾਲ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਸਤਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਅਰੂੜਾ। ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਨਿਰੰਕਾਰ ਪ੍ਰਭ ਸਦਾ ਸਲਾਮਤ ਵਾਹਿਗੁਰੂ ਤੇਰਾ ਸਭ ਸਦਕਾ। ਕੁਰਬਾਨ ਜਾਣਾ, ਸਦਕਾ ਹੁੰਦਾ ਕੁਰਬਾਨ ਜਾਣਾ, ਸਦਕੇ ਜਾਣਾ। ਵਾਹਿਗੁਰੂ ਜੀ ਮੈਂ ਕੁਰਬਾਨ ਹਾਂ ਤੇਰੇ ਤੋਂ, ਬਲਿਹਾਰ ਹਾਂ ਤੇਰੇ ਤੋਂ। ਸੋ ਪ੍ਰੇਮ ਦੇ ਨਾਲ ਹਜ਼ੂਰੀ ਜਥੇ ਪਾਸੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਆਓ ਰੋਜ਼ਾਨਾ ਦੀ ਲੜੀਵਾਰ ਕਥਾ ਕਬਿੱਤ ਸਬਈਏ ਭਾਈ ਗੁਰਦਾਸ ਜੀ, ਜਿਹੜੀ ਵਿਚਾਰ ਇਹ ਲਗਾਤਾਰ ਚੱਲਦੀ ਆ ਰਹੀ ਹੈ, ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੁਛ ਉਦਾਹਰਣਾਂ ਦੇ ਕੇ, ਕੁਛ ਪ੍ਰਮਾਣ ਦੇ ਕੇ ਇਹ ਗੱਲ ਸਮਝਾਉਂਦੇ ਨੇ ਵੀ ਜਿਹੜਾ ਗੁਰੂ ਦਾ ਬਚਨ ਹੈ, ਬਖਸ਼ਿਸ਼ ਹੈ, ਇਹ ਆਮ ਜ਼ਿੰਦਗੀ ਵਿੱਚ ਨਹੀਂ ਪਤਾ ਲੱਗਦਾ ਵੀ ਬਚਨ ਦੀ ਕੀ ਬਖਸ਼ਿਸ਼ ਹੁੰਦੀ ਹੈ, ਕੀ ਬਰਕਤ ਹੁੰਦੀ ਹੈ। ਇਹ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਗਿਆ ਹੀ ਪਤਾ ਲੱਗਦਾ ਹੈ ਵੀ ਨਾਮ ਦੀ ਕੀ ਮਹਾਨਤਾ ਹੈ। ਇੱਕ ਮਹਾਂਪੁਰਸ਼ਾਂ ਦੇ ਬਚਨ ਮੈਂ ਸੁਣੇ, ਅਨੁਭਵੀ ਬਚਨ, ਲਿਖਤੀ ਨਹੀਂ ਅਨੁਭਵੀ। ਉਹ ਕਹਿੰਦੇ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਜਿਹੜਾ ਨਾਮ ਨਹੀਂ ਜਪ ਕੇ ਗਿਆ ਉਹ ਵੀ ਪਛਤਾਉਂਦਾ ਤੇ ਜਪਣ ਵਾਲਾ ਵੀ ਪਛਤਾਉਂਦਾ। ਹੱਦ ਹੋ ਗਈ, ਨਾ ਜਪਣੇ ਵਾਲਾ ਤੇ ਪਛਤਾਵੇ, ਪਰ ਜਪਣ ਵਾਲਾ ਕਿਉਂ ਪਛਤਾਵੇ। ਉਹ ਕਹਿੰਦੇ ਨਾ ਜਪਣ ਵਾਲਾ ਤੇ ਇਸ ਕਰਕੇ ਪਛਤਾਉਂਦਾ ਵੀ ਮੇਰਾ ਜਨਮ ਹੀ ਵਿਅਰਥ ਚਲਾ ਗਿਆ, ਦਰਗਾਹ ਦੀਆਂ ਜਿਹੜੇ ਫੈਸਲੇ ਨੇ, ਸਜਾਵਾਂ ਨੇ, ਝੱਲਣੇ ਪੈ ਰਹੇ ਨੇ, ਜਿਹੋ ਜਿਹੇ ਵੀ ਹਨ, ਪਰ ਜਪਣ ਵਾਲਾ ਕਿਉਂ ਪਛਤਾਉਂਦਾ। ਜਪਣ ਵਾਲੇ ਨੂੰ ਸਮਝ ਪੈਂਦੀ ਹੈ ਵੀ ਨਾਮ ਦਾ ਮਹਾਤਮ ਕੀ ਹੈ, ਉਹ ਪਰਲੋਕ ਵਿੱਚ ਸਭ ਉਹਨੂੰ ਮਹਿਸੂਸ ਕਰਦਾ, ਉਹ ਵੀ ਪਛਤਾਉਂਦਾ ਵੀ ਮੈਂ ਨਾਮ ਥੋੜਾ ਹੀ ਜਪ ਸਕਿਆ, ਇਹ ਇੰਨੀ ਮਹਾਨ ਦਾਤ ਸੀ, ਇਹ ਤਾਂ ਵੱਧ ਜਪਣਾ ਚਾਹੀਦਾ ਸੀ, ਉਹ ਇਸ ਤਰ੍ਹਾਂ ਪਛਤਾਉਂਦਾ। ਇਹ ਚਲੋ ਖੈਰ ਅਨੁਭਵੀ ਗੱਲ ਹੈ। ਸਤਿਗੁਰੂ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਕੀ ਬਾਣੀ, ਨਾਮ ਸਿਮਰਨ, ਇਹ ਇੱਕੋ ਹੀ ਗੱਲ ਹੁੰਦੀ ਹੈ, ਕੋਈ ਬਹੁਤਾ ਫਰਕ ਨਹੀਂ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਸ਼ਾਇਦ ਵਾਹਿਗੁਰੂ ਮੰਤਰ ਦਾ ਫਲ ਹੋਰ ਹੋਵੇਗਾ ਤੇ ਗੁਰਬਾਣੀ ਦਾ ਫਲ ਹੋਰ ਹੋਵੇਗਾ। ਨਹੀਂ, ਐਸਾ ਕੁਝ ਵੀ ਨਹੀਂ। ਠੀਕ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਪਣਾ ਚਾਹੀਦਾ, ਪਰ ਗੁਰਬਾਣੀ ਪੜ੍ਹਨੀ ਵੀ ਤੇ ਨਾਮ ਹੀ ਹੈ, ਉਹਦੀਆਂ ਹੀ ਵਡਿਆਈਆਂ ਨੇ। ਕਿਸੇ ਗੁਰਮੁਖ ਪਿਆਰੀ ਨੂੰ ਸਵਾਲ ਕੀਤਾ ਵੀ ਨਾਮ ਜਪਣਾ ਚਾਹੀਦਾ ਕਿ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਉਸ ਅਨੁਭਵੀ ਪੁਰਸ਼ ਦਾ ਵੀ ਇਹੋ ਜਵਾਬ ਸੀ। ਕਹਿੰਦਾ ਜਿਹੜਾ ਘਿਓ ਹੈ ਨਾ, ਮੱਖਣ ਕਹਿ ਲਓ, ਘਿਓ ਕਹਿ ਲਓ, ਇੱਕੋ ਹੀ ਗੱਲ ਹੈ ਵੈਸੇ ਤਾਂ। ਕਹਿੰਦਾ ਜਿਹੜਾ ਘਿਓ ਹੈ, ਘਿਓ ਖਾਣ ਦੇ ਨਾਲ ਵੀ ਸਰੀਰ ਨੂੰ ਫਾਇਦਾ ਹੁੰਦਾ, ਤਾਕਤ ਮਿਲਦੀ ਹੈ, ਊਰਜਾ ਐਨਰਜੀ ਮਿਲਦੀ ਹੈ, ਤੇ ਦੁੱਧ ਪੀਣ ਦੇ ਨਾਲ ਵੀ ਉਹੀ ਐਨਰਜੀ ਮਿਲਦੀ ਹੈ। ਦੁੱਧ ਦੇ ਅੰਦਰ ਮੱਖਣ ਸਮਾਇਆ ਹੋਇਆ, ਸਗਲ ਦੁੱਧ ਮਹਿਕੀ ਆ। ਇਸ ਕਰਕੇ ਦੋਵਾਂ ਵਿੱਚ ਕੋਈ ਭਰਮ ਕਰਨ ਵਾਲੀ ਗੱਲ ਨਹੀਂ ਵੀ ਮੱਖਣ ਦਾ ਹੀ ਇਹ ਲਾਭ ਹੈ, ਦੁੱਧ ਦਾ ਲਾਭ ਕੋਈ ਨਹੀਂ।

ਦੁੱਧਾ ਵੀ ਲਾਭ ਹੈ। ਐਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਇਹ ਦੁੱਧ ਰੂਪ ਹੈ, ਨਾਮ ਰੂਪੀ ਮੱਖਣ ਇਹਦੇ ਅੰਦਰ ਹੀ ਸਮਾਇਆ ਹੋਇਆ। ਨਾਮ ਜਪ ਲਵੋ ਚੰਗੀ ਗੱਲ ਹੈ, ਕੋਈ ਫਰਕ ਨਹੀਂ, ਬਹੁਤ ਚੰਗੀ ਗੱਲ ਹੈ, ਪਰ ਗੁਰਬਾਣੀ ਪੜ੍ਹਨ ਦੇ ਨਾਲ ਨਾਮ ਸੁਤੇ ਸਿੱਧ ਜਪਿਆ ਜਾਂਦਾ ਹੈ, ਉਹਦੀਆਂ ਵਡਿਆਈਆਂ ਨੇ ਗੁਰਬਾਣੀ ਵਿੱਚ। ਕਿਤੇ ਸਿੱਧੇ ਨਾਮ ਦੀ ਗੱਲ ਹੈ, ਕਿਤੇ ਉਹਦੀ ਮਹਿਮਾ ਦੇ ਰੂਪ ਵਿੱਚ ਗੱਲ ਹੈ। ਤੂੰ ਹੀ ਤੂੰ ਹੀ ਕਬੀਰ, ਤੂੰ ਤੂੰ ਕਰਤਾ ਤੂੰ ਹੋਆ, ਇਹ ਵੀ ਤੇ ਨਾਮ ਹੀ ਹੈ ਨਾ। ਗੁਰ ਕਾ ਬਚਨ ਵਸੈ ਜੀ ਨਾਲੇ, ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਗੁਰੂ ਦੇ ਬਚਨ ਵਿੱਚ ਇਹ ਬਰਕਤ ਹੈ, ਤਾਕਤ ਹੈ, ਇਹ ਜੀਵ ਦੇ ਨਾਲ ਹੀ ਰਹਿੰਦਾ ਹੈ। ਆਪ ਜੀਵ ਦਾ ਸਾਥ ਨਹੀਂ ਛੱਡਦਾ, ਦੁਨੀਆਂ ਦੇ ਪਦਾਰਥ ਨੇ ਜ਼ਰੂਰੀ ਨਹੀਂ ਸਾਡਾ ਸਾਥ ਨਿਭਾਉਣ, ਪਦਾਰਥ ਕਈ ਵਾਰੀ ਸਾਥ ਛੱਡ ਜਾਂਦੇ ਨੇ। ਪਦਾਰਥ ਚੋਰੀ ਹੋ ਸਕਦਾ ਹੈ, ਪਦਾਰਥ ਫਲੱਡ ਆ ਗਿਆ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਸਕਦਾ, ਕਈ ਵਾਰੀ ਬਹੁਤ ਪ੍ਰੋਪਰਟੀਆਂ ਨੁਕਸਾਨੀਆਂ ਜਾਂਦੀਆਂ ਨੇ, ਤੇ ਪਦਾਰਥ ਨੂੰ ਅੱਗ ਵੀ ਸਾੜ ਸਕਦੀ ਹੈ। ਹਾਂ, ਕਈ ਵਾਰੀ ਚੰਗਾ ਭਲਾ ਘਰ ਹੁੰਦਾ ਮਿੰਟਾਂ ਵਿੱਚ ਸੜ ਕੇ ਸਵਾਹ ਹੋ ਜਾਂਦਾ, ਦੇਖਦੇ ਆਪਾਂ ਇਰਦ ਗਿਰਦ ਵਾਪਰਦਾ। ਪਦਾਰਥ ਚੋਰੀ ਵੀ ਹੋ ਸਕਦਾ, ਪਦਾਰਥ ਡੁੱਬ ਕੇ ਵੀ ਖਰਾਬ ਹੋ ਸਕਦਾ, ਸੜ ਕੇ ਵੀ ਤਬਾਹ ਹੋ ਸਕਦਾ। ਸਤਿਗੁਰੂ ਨੇ ਤਿੰਨੇ ਹੀ ਗੱਲਾਂ ਕਹਿ ਦਿੱਤੀਆਂ, ਕਹਿੰਦੇ ਜਿਹੜਾ ਨਾਮ ਹੈ ਨਾ ਗੁਰੂ ਕਾ ਬਚਨ, ਇੱਕ ਵਾਰੀ ਹਿਰਦੇ ਵਿੱਚ ਵਸ ਗਿਆ ਜਲ ਨਹੀਂ ਡੁੱਬੈ, ਪਾਣੀ ਵਿੱਚ ਡੁੱਬ ਕੇ ਨੁਕਸਾਨੀ ਜਾਣ ਵਾਲੀ ਵਸਤੂ ਨਹੀਂ, ਤਸਕਰ ਨਹੀਂ ਲੇਵੈ, ਚੋਰ ਚੁਰਾ ਨਹੀਂ ਸਕਦੇ ਇਸ ਨੂੰ, ਕੌਣ ਕੱਢੇਗਾ ਕਿਸੇ ਦੇ ਹਿਰਦੇ ਵਿੱਚੋਂ ਨਾਮ ਨੂੰ, ਔਰ ਕੱਢਣ ਦਾ ਉਹਨੂੰ ਫਾਇਦਾ ਵੀ ਕੀ ਹੋਣ ਲੱਗੇ। ਭਾਹੇ ਨਾ ਸਾਕਿਆ ਜਾਲੇ, ਭਾਹੇ ਅੱਗ, ਕਹਿੰਦੇ ਅੱਗ ਇਹਨੂੰ ਸਾੜ ਨਹੀਂ ਸਕਦੀ ਹੈ, ਨਾਮ ਕੋਈ ਸੜਨ ਵਾਲੀ ਵਸਤੂ ਹੀ ਨਹੀਂ ਹੈ। ਸੋ ਇਹ ਗੱਲ ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਨੇ ਕਹੀ ਹੈ। ਇੱਕ ਨੁਕਤੇ ਦੀ ਬੇਨਤੀ ਮੈਂ ਕਰਦੇ ਹਾਂ, ਕੁਛ ਚੀਜ਼ਾਂ ਦਾ ਸੰਬੰਧ ਸਾਡੇ ਕਹਿ ਲਓ ਸਰੀਰ ਨਾਲ ਹੈ, ਪਦਾਰਥ ਦਾ ਸੰਬੰਧ ਸਰੀਰ ਨਾਲ ਹੈ, ਕਿਸੇ ਵੀ ਰੂਪ ਦਾ ਪਦਾਰਥ ਹੈ, ਭੋਜਨ ਛਕਦੇ ਹਾਂ ਪਦਾਰਥ ਹੈ, ਅਤੇ ਗੁਰਮੁਖ ਉਹ ਸਰੀਰ ਨੂੰ ਫਾਇਦਾ ਕਰਦਾ ਹੈ, ਗਲਤ ਖਾਧਾ ਗਿਆ ਨੁਕਸਾਨ ਵੀ ਸਰੀਰ ਦਾ ਕਰੇਗਾ, ਇਹ ਵੀ ਧਿਆਨ ਰੱਖਣਾ। ਜ਼ਹਿਰ ਖਾਧੀ ਗਈ ਨੁਕਸਾਨਿਆ ਜਾਵੇਗਾ, ਇਨਫੈਕਸ਼ਨ ਹੋ ਗਈ ਕੋਈ, ਫੂਡ ਪੋਇਜ਼ਨ ਬਣ ਗਈ, ਨੁਕਸਾਨ ਸਰੀਰ ਦਾ ਹੋਵੇਗਾ। ਵਧੀਆ ਮਲਟੀਵਿਟਾਮਿਨ ਖਾਵਾਂਗੇ, ਫਾਇਦਾ ਵੀ ਸਰੀਰ ਦਾ ਹੋਵੇਗਾ। ਪਦਾਰਥ ਹੈ, ਕੱਪੜਾ ਪਦਾਰਥ ਹੈ, ਇਹਦਾ ਲਾਭ ਵੀ ਸਰੀਰ ਨੂੰ ਹੋਵੇਗਾ, ਠੰਡ ਤੋਂ ਬਚਾਏਗਾ, ਧੁੱਪ ਤੋਂ ਬਚਾਏਗਾ। ਅਤੇ ਗੁਰਮੁਖ ਪਿਆਰਿਓ, ਇਹਦਾ ਨੁਕਸਾਨ ਜਾਂ ਨਫ਼ਾ ਸਰੀਰ ਨੂੰ ਹੈ ਪਦਾਰਥ ਦਾ। ਸਾਰੀ ਸ੍ਰਿਸ਼ਟੀ ਦਾ ਜਿੰਨਾ ਵੀ ਪਦਾਰਥ ਹੈ, ਇਹਦਾ ਸੰਬੰਧ ਸਰੀਰ ਨਾਲ ਹੈ। ਕਾਰਾਂ ਪਦਾਰਥ ਨੇ, ਗੱਡੀਆਂ ਸਾਡੀਆਂ, ਸਰੀਰ ਨੂੰ ਫਾਇਦਾ ਕਰਦੀਆਂ ਨੇ। ਅਤੇ ਇਸੇ ਤਰ੍ਹਾਂ ਇੱਕ ਚੀਜ਼ ਦਾ ਸੰਬੰਧ ਸਾਡੀ ਰੂਹ ਨਾਲ ਹੈ, ਸਾਡੇ ਮਨ ਦੇ ਨਾਲ ਹੈ, ਹਿਰਦੇ ਨਾਲ ਹੈ, ਅੰਦਰ ਵਸਣ ਵਾਲੀ ਗੱਲ ਹੈ। ਉਹ ਕੀ ਚੀਜ਼ਾਂ ਨੇ? ਜਿਵੇਂ ਕਿਸੇ ਦੀ ਯਾਦ ਸਾਡੇ ਅੰਦਰ ਵਸ ਜਾਂਦੀ ਹੈ, ਕੋਈ ਸਾਡਾ ਪੁਰਾਣੀ ਨੇੜੇ ਦਾ ਸੰਬੰਧੀ, ਕੋਈ ਦੋਸਤ ਮਿੱਤਰ ਸਾਤੋਂ ਵਿਛੜ ਗਿਆ ਜਾਂ ਇਹ ਦੁਨੀਆਂ ਵਿੱਚ ਨਹੀਂ ਰਿਹਾ, ਉਹਦੀ ਯਾਦ ਵਸ ਗਈ ਨਾ ਅੰਦਰ, ਉਹ ਸਰੀਰ ਨਾਲ ਸੰਬੰਧ ਨਹੀਂ, ਉਹ ਕੁਛ ਗੱਲ ਖੇਡ ਵੱਖਰੀ ਹੈ। ਇੱਕ ਵਿਦਿਆਰਥੀ ਪੜ੍ਹਦਾ, ਮੈਡੀਕਲ ਸਾਇੰਸ ਪੜ੍ਹ ਰਿਹਾ ਅਤੇ ਆਖਰ ਨੂੰ ਡਾਕਟਰ ਬਣ ਗਿਆ ਹੈ, ਉਹ ਵਿੱਦਿਆ ਉਹਦੇ ਅੰਦਰ ਵਸ ਗਈ ਹੈ, ਉਹ ਹੁਣ ਸਰੀਰ ਦੀ ਗੱਲ ਨਹੀਂ ਰਹੀ, ਹੁਣ ਉਹ ਯਾਦ ਅਸਤ ਦਾ ਹਿੱਸਾ ਹੈ। ਕਿਸੇ ਡਾਕਟਰ ਦੀ ਐਕਸੀਡੈਂਟ ਵਿੱਚ ਬਾਂਹ ਕੱਟੀ ਗਈ, ਨੁਕਸਾਨ ਸਰੀਰ ਦਾ ਤਾਂ ਹੋ ਗਿਆ, ਪਰ ਯਾਦ ਰੱਖਣਾ ਡਾਕਟਰੀ ਅੰਦਰ ਹੀ ਹੈ, ਉਹ ਨਹੀਂ ਕੱਟ ਪਈ ਹੈ। ਨਵੰਬਰ 1984 ਦੇ ਅੰਦਰ ਭਾਰਤ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਸਿੱਖਾਂ ਦਾ ਕਤਲਾਮ ਕੀਤਾ ਗਿਆ, ਤੁਸੀਂ ਜਾਣਦੇ ਹੋ, ਤਰਾਸ਼ਦੀ ਹੈ ਇਹ। ਮੇਰਾ ਇੱਕ ਰਿਸ਼ਤੇਦਾਰ ਦਿੱਲੀ ਦੇ ਵਿੱਚ ਸੀ, ਟੈਕਸੀਆਂ ਦਾ ਉਹਦਾ ਕਾਰੋਬਾਰ ਸੀ, ਅਤੇ ਉਹ ਉਸ ਵੇਲੇ ਆਪਣੀ ਜਾਨ ਬਚਾ ਕੇ ਭੱਜ ਕੇ ਆਇਆ ਪੰਜਾਬ। ਪ੍ਰੋਪਰਟੀ ਜੋ ਕੁਛ ਵੀ ਉਹਦੇ ਕੋਲ ਸੀ ਸਾਰਾ ਹੀ ਅੱਗ ਨਾਲ ਸਾੜ ਦਿੱਤਾ ਗਿਆ ਉਹਨਾਂ ਦੁਖੀਆਂ ਵੱਲੋਂ, ਪਾਪੀਆਂ ਵੱਲੋਂ। ਇਹ ਤੇ ਇੱਕ ਉਦਾਹਰਨ ਦਿੱਤੀ ਹੈ ਮੈਂ। ਬਹੁਤ ਕੁਛ ਹੋਇਆ,
47 ਵਿੱਚ ਵੀ ਇਹੀ ਕੁਛ ਹੋਇਆ, ਉਧਰੋਂ ਇਧਰ ਇਧਰੋਂ ਉਧਰ ਲੋਕ ਗਏ, ਬਹੁਤ ਕੁਛ ਨੁਕਸਾਨਿਆ ਗਿਆ, ਪਰ ਬਹੁਤ ਬੰਦੇ ਇਹ ਕਹਿੰਦੇ ਸੁਣੇ ਗਏ, ਬਸ ਜਾਨ ਬਚਾ ਕੇ ਆ ਗਏ, ਹੋਰ ਕੱਖ ਵੀ ਨਹੀਂ ਆਇਆ, ਲੁੱਟਿਆ ਪੁੱਟਿਆ ਗਿਆ, ਸਾੜ ਦਿੱਤਾ ਗਿਆ। ਮੈਂ ਫਿਰ ਯਾਦ ਕਰਵਾ ਦਿਆਂ, ਉਸ ਵੇਲੇ ਕੋਈ ਵੈਦ ਸੀ, ਕੋਈ ਹਕੀਮ ਸੀ, ਕੋਈ ਡਾਕਟਰ ਸੀ, ਕੋਈ ਇੰਜੀਨੀਅਰ ਸੀ, ਜਾਂ ਕੋਈ ਹੋਰ ਸਕਿੱਲ ਕਿਸੇ ਦੇ ਵਿੱਚ ਸੀ, ਕੋਈ ਗੁਣ ਕਿਸੇ ਦੇ ਵਿੱਚ ਸੀ, ਉਹਨੂੰ ਨਾ ਕੋਈ ਲੁੱਟ ਸਕਿਆ, ਨਾ ਸਾੜ ਸਕਿਆ, ਨਾ ਪਾਣੀ ਡੋਬ ਸਕਿਆ। ਉਹ ਜਿੱਥੇ ਗਏ ਨਾਲ ਗਿਆ, ਜਿਹੜੇ ਇਲਾਕੇ ਵਿੱਚ ਗਏ ਗੁਣ ਨਾਲ ਗਿਆ। ਗੁਰੂ ਪਿਆਰਿਓ, ਜਿਸ ਚੀਜ਼ ਦਾ ਸੰਬੰਧ ਜਾਂ ਪਦਾਰਥ ਦਾ ਸੰਬੰਧ ਸਰੀਰ ਨਾਲ ਹੈ, ਸਾਥ ਛੱਡ ਜਾਂਦਾ, ਕਈ ਵਾਰੀ ਰਹਿ ਗਿਆ ਜਿੱਥੇ ਹੈ ਸੀ, ਮੌਕੇ 'ਤੇ ਵਰਤ ਹੀ ਨਹੀਂ ਸਕੇ, ਛੱਡ ਕੇ ਆਉਣਾ ਪੈ ਗਿਆ, ਗਵਾ ਲਿਆ ਸਭ ਕੁਛ। ਪਰ ਜਿਹਦੇ ਅੰਦਰਲਾ ਕੋਈ ਗੁਣ ਸੀ, ਅੰਦਰ ਕਹਿ ਲਓ ਕੋਈ ਵਿੱਦਿਆ ਸੀ, ਉਹਨੂੰ ਨਾ ਕੋਈ ਲੁੱਟ ਸੁੱਖ ਹੋ ਸਕਿਆ, ਨਾ ਸਾੜ ਸਕਿਆ। ਬਿਲਕੁਲ ਇਹੀ ਖੇਡ ਹੈ। ਸਰੀਰ ਨੇ ਪਰਲੋਕ ਵਿੱਚ ਜਾਣਾ ਕੋਈ ਨਹੀਂ, ਸਾਡੀਆਂ ਅੱਖਾਂ ਦੇ ਸਾਹਮਣੇ ਸੰਸਾਰ ਸੜ ਰਿਹਾ, ਕਬਰਾਂ ਵਿੱਚ ਦਫਨਾਇਆ ਜਾ ਰਿਹਾ, ਪਾਣੀ ਵਿੱਚ ਸਰੀਰ ਤਾਰ ਦਿੱਤੇ ਜਾਂਦੇ ਨੇ। ਅਤੇ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਜਾਨਵਰ, ਪੰਛੀ, ਜੰਗਲੀ ਜੀਵ ਵੀ ਖਾਂਦੇ ਨੇ। ਇੱਕ ਦੱਜ ਹੈ, ਸਾੜੇ ਜਾਂਦੇ ਨੇ, ਇੱਕ ਦੱਬੀ ਹੈ, ਇੱਕ ਦਫਨਾਏ ਜਾਂਦੇ ਨੇ ਕਬਰਾਂ ਦੇ ਵਿੱਚ। ਇੱਕ ਨਾ ਕੁੱਤੇ ਖਾਏ, ਕੋਈ ਲੋਥ ਨਾ ਸੰਭਾਲੀ ਗਈ, ਕੁੱਤੇ ਵੀ ਖਾ ਜਾਂਦੇ ਨੇ, ਜਾਨਵਰ ਵੀ ਖਾ ਜਾਂਦੇ ਨੇ। ਇੱਕ ਪਾਣੀ ਵਿੱਚ ਉਸੁੱਠੀ ਹੈ, ਕਈ ਪਾਣੀ ਵਿੱਚ ਸੁੱਟੇ ਜਾਂਦੇ ਨੇ, ਵੀ ਪਾਣੀ 'ਚ ਤਾਰ ਦਿਓ, ਚਲੋ ਮੱਛੀਆਂ ਹੋਰ ਜਾਨਵਰਾਂ ਦਾ ਜੀਵਾਂ ਦਾ ਭੋਜਨ ਬਣ ਜਾਵੇਗਾ। ਇੱਕ ਭੀ ਫਿਰ ਹੱਸਣ ਪਾਏ, ਇਹ ਪਾਠਬੋਧ ਸਮਾਗਮ ਚੱਲਦਾ ਉਦੋਂ ਵੀ ਦਾਸ ਨੇ ਬੇਨਤੀ ਕੀਤੀ ਸੀ, ਹੱਸਣ ਹੱਸਣ ਹੱਸਣਾ ਨਹੀਂ ਇੱਥੇ ਅਰਥ, ਹੱਸਣ ਸੁੱਕੇ ਖੂਹ ਨੂੰ ਕਿਹਾ ਜਾਂਦਾ। ਖੂਹ ਤੇ ਹੈ, ਡੂੰਘਾ ਤੇ ਹੈ, ਪਰ ਵਿੱਚ ਪਾਣੀ ਨਹੀਂ ਹੈ। ਪਾਰਸੀ ਲੋਕ ਹੱਸਣ ਦੇ ਵਿੱਚ ਮੁਰਦੇ ਨੂੰ ਪਾਉਂਦੇ ਨੇ, ਯਾਨੀ ਕਿ ਸੁੱਕੇ ਖੂਹ ਵਿੱਚ ਪਾਉਂਦੇ ਨੇ। ਆਪਣੇ ਬੰਬੇ ਦੇ ਇਲਾਕੇ ਵਿੱਚ ਅੱਜ ਵੀ ਇਹ ਰਵਾਇਤ ਉਹਨਾਂ ਦੀ ਚੱਲਦੀ ਵੇਖੀ ਜਾ ਸਕਦੀ ਹੈ। ਅਤੇ ਉਹ ਫਿਰ ਸੁੱਟ ਦਿੰਦੇ ਨੇ ਖੂਹ ਦੇ ਵਿੱਚ। ਕੁੱਤੇ ਤਾਂ ਨਹੀਂ ਵੜ ਸਕਦੇ, ਹੋਰ ਜਾਨਵਰ ਤਾਂ ਨਹੀਂ ਵੜ ਸਕਦੇ, ਪਰ ਉੱਡਣ ਵਾਲੇ ਪੰਛੀ ਫਿਰ ਉਹਦੇ ਵਿੱਚੋਂ ਮਾਸ ਨੋਚ ਕੇ ਖਾ ਜਾਂਦੇ ਨੇ। ਮੈਂ ਫਿਰ ਪੰਗਤੀਆਂ ਪੜ੍ਹਦੇ ਹਾਂ। ਇੱਕ ਦੱਜ ਹੈ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ। ਸੋ ਇਸ ਤਰ੍ਹਾਂ ਸਰੀਰ ਦਾ ਅੰਤ ਹੈ, ਆਖਰੀ ਮੰਜ਼ਿਲ ਹੈ ਸਰੀਰ ਦੀ, ਇਹੀ ਥਾਂ 'ਤੇ ਸਰੀਰ ਨੇ ਪਹੁੰਚਣਾ ਹਰ ਹਾਲਤ। ਸਰੀਰ ਨਾਲ ਨਹੀਂ ਜਾਣਾ, ਕਿਉਂਕਿ ਇਹ ਵੀ ਇੱਕ ਪਦਾਰਥ ਹੈ, ਤੱਤਾਂ ਦੀ ਬਣਤਰ ਹੈ। ਅਤੇ ਫਿਰ ਰੂਹ ਦੇ ਨਾਲ ਕੀ ਜਾਣ ਵਾਲਾ ਹੈ? ਉਹ ਹੈ ਪਰਮੇਸ਼ਰ ਦਾ ਨਾਮ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ, ਵਸ ਗਿਆ ਅੰਦਰ। ਜਿੱਥੇ ਰੂਹ ਜਾਏਗੀ ਨਾਲ ਹੀ ਜਾਏਗਾ, ਆਤਮਾ ਦੇ ਨਾਲ ਨਿਭੇਗਾ, ਇਹ ਛੱਡਦਾ ਨਹੀਂ। ਫਿਰ ਯਾਦ ਕਰਵਾ ਦਿਆਂ, ਪਦਾਰਥ ਤੇ ਕਈ ਵਾਰੀ ਸਰੀਰ ਨੂੰ ਵੀ ਛੱਡ ਜਾਂਦਾ, ਛੱਡਣਾ ਪੈਂਦਾ, ਮਜਬੂਰੀਆਂ ਬਣ ਜਾਂਦੀਆਂ ਨੇ, ਪਰ ਨਾਮ ਜਿਹੜਾ ਹੈ, ਸਿਮਰਨ ਜਿਹੜਾ ਹੈ, ਉਹ ਨਹੀਂ ਜੇ ਛੁੱਟਦਾ, ਨਾ ਕੋਈ ਛਡਾ ਸਕਦਾ। ਇਸ ਲਈ ਅੰਦਰਲੀ ਖੇਡ ਹੈ। ਮੈਂ ਫਿਰ ਪੜ੍ਹਦਿਆਂ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਸੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਬਿਲਕੁਲ ਇਸ ਸਿਧਾਂਤ ਨੂੰ ਅੱਜ ਦੇ ਕਵਿਤ ਵਿੱਚ ਰੱਖਿਆ ਹੈ। ਉਦਾਹਰਨਾਂ ਉਹਨਾਂ ਦੀਆਂ ਆਪਣੀਆਂ ਨੇ, ਗੱਲ ਕਹਿਣ ਦਾ ਢੰਗ ਆਪੋ ਆਪਣਾ ਹੈ। ਸ਼ੁਰੂ ਕਿੱਥੋਂ ਕਰਦੇ ਨੇ? ਕਹਿੰਦੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ। ਪਹਿਲਾਂ ਨਾ ਪਿਛਲੇ ਸਮਿਆਂ ਵਿੱਚ ਹੀਰਾ ਮਨੁੱਖ ਦੀ ਸੌਖੀ ਪਹੁੰਚ ਵਿੱਚ ਨਹੀਂ ਸੀ, ਕੇਵਲ ਹੀਰਿਆਂ ਦੇ ਵਪਾਰੀਆਂ ਕੋਲ ਹੀਰੇ ਹੁੰਦੇ ਸੀ, ਜਾਂ ਰਾਜੇ ਮਹਾਰਾਜੇ ਅਮੀਰ ਬੰਦਿਆਂ ਕੋਲ ਹੁੰਦੇ ਸੀ। ਆਮ ਬੰਦੇ ਤਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਸੀ, ਕਦੇ ਹੀਰਾ ਦੇਖਣਾ ਵੀ ਨਹੀਂ ਸੀ ਮਿਲਦਾ, ਵੀ ਹੁੰਦਾ ਕਿਹੋ ਜਿਹਾ। ਪਰ ਅੱਜ ਹੀਰਾ ਮਨੁੱਖ ਦੀ ਪਹੁੰਚ ਵਿੱਚ ਆ ਚੁੱਕਿਆ, ਸਧਾਰਨ ਪਹੁੰਚ ਵਿੱਚ ਆ ਗਿਆ। ਅੱਜ ਜਵੈਲਰੀ ਦਾ ਯੁੱਗ ਹੈ, ਭਾਵੇਂ ਗੁਰਮਤ ਅਨੁਸਾਰ ਤੇ ਇਹ ਗੱਲ ਬਹੁਤੀ ਸਿਆਣੀ ਨਹੀਂ ਵੀ ਗਹਿਣੇ ਗੁਣੇ ਪਾਉਣੇ,
ਸਤਿਗੁਰੂ ਕਹਿੰਦੇ ਨਾਮ ਦਾ ਗਹਿਣਾ ਪਾਲਾ ਵਧੀਆ ਰਹੇਗਾ, ਜਨ ਨਾਨਕ ਅੰਤ ਬਾਰ ਨਾਮ ਗਹਿਣਾ। ਜਿਹੜੇ ਆ ਤੂੰ ਪਾਉਂਦਾ ਫਿਰਦਾ ਨਾ, ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਸ਼ਾਰ। ਜਿਹੜੇ ਸਰੀਰ ਨੂੰ ਸ਼ਿੰਗਾਰਦੇ ਨੇ ਖੁਦ ਹੀ ਸਵਾਹ ਹੋ ਜਾਣਾ, ਕੀ ਫਾਇਦਾ ਹੋਏਗਾ, ਕੋਈ ਬਹੁਤਾ ਫਾਇਦਾ ਨਹੀਂ। ਪਰ ਅੱਜ ਮਨੁੱਖ ਦੀ ਪਹੁੰਚ ਵਿੱਚ ਹੈ ਐਸੀ ਜਵੈਲਰੀ ਜਿਹਦੇ ਉੱਤੇ ਹੀਰੇ ਜੜੇ ਹੋਏ ਨੇ, ਘੱਟੋ ਘੱਟ ਵੇਖਣ ਦਾ ਮੌਕਾ ਤੇ ਮਿਲਦਾ। ਬੜਾ ਛੋਟਾ ਆਕਾਰ ਹੈ ਹੀਰੇ ਦਾ, ਹੁਣ ਛੋਟਾ ਜਿਹਾ ਕੋਈ ਗਹਿਣਾ ਹੈ ਉਹਦੇ ਉੱਤੇ ਹੋਰ ਵੀ ਬਰੀਕ ਹੀਰੇ ਜੜੇ ਹੋਏ ਤੇ, ਸਰੋਂ ਦੇ ਦਾਣੇ ਸਮਾਨ ਕਹਿ ਲਓ, ਇੰਨੇ ਬਰੀਕ ਹੀਰੇ ਨੇ ਜ਼ਿਆਦਾਤਰ। ਭਾਈ ਸਾਹਿਬ ਕਹਿੰਦੇ ਹਥੇਲੀ 'ਤੇ ਰੱਖੀਏ ਹੀਰੇ ਨੂੰ, ਬਹੁਤ ਛੋਟਾ ਆਕਾਰ ਦਿਸਦਾ ਔਰ ਹੈ ਵੀ ਛੋਟਾ ਹੀ ਹੈ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ। ਕਹਿੰਦੇ ਬਾਜ਼ਾਰ ਵਿੱਚ ਜਾਈਏ, ਹੀਰਾ ਮੰਡੀ ਜਾਈਏ, ਜੌਹਰੀਆਂ ਦੇ ਬਾਜ਼ਾਰ ਵਿੱਚ ਜਾਈਏ, ਉੱਥੇ ਜਾ ਕੇ ਪਤਾ ਲੱਗਦਾ ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ ਦਮਕ ਦਮੜੇ। ਮਾਇਆ ਨਕਦੀ ਕਹਿ ਲਓ, ਡਾਲਰ ਕਹਿ ਲਵੋ, ਕਹਿੰਦੇ ਉਹਦਾ ਮੁੱਲ ਪਾਈਏ ਨਾ ਬਾਜ਼ਾਰ ਵਿੱਚ ਜੌਹਰੀ ਕੋਲ ਜਾ ਕੇ, ਇੰਨਾ ਬਰੀਕ ਜਿਹਾ ਹੀਰਾ, ਸਰੋਂ ਦੇ ਦਾਣੇ ਵਰਗਾ ਹੀਰਾ ਬੜਾ ਕੀਮਤੀ ਵਿਕ ਜਾਂਦਾ ਤੇ ਭੰਡਾਰ ਭਰ ਦਿੰਦਾ ਬਹੁਤ ਵੱਡੇ ਵੱਡੇ ਨਕਦੀ ਦੇ ਨਾਲ, ਤਜੋਰੀਆਂ ਭਰ ਦਿੰਦਾ ਇੱਕੋ ਹੀਰਾ। ਤੇ ਜਿਹੜੀ ਅਸਲ ਗੱਲ ਕਹਿ ਰਹੇ ਨੇ ਵੀ ਇਹ ਜ਼ਰੂਰੀ ਨਹੀਂ ਵੀ ਜਿਹੜੀ ਵਸਤੂ ਬਾਹਰੋਂ ਆਮ ਦਿਸਦੀ ਹੋਵੇ, ਛੋਟੀ ਦਿਸਦੀ ਹੋਵੇ, ਸਧਾਰਨ ਦਿਸਦੀ ਹੋਵੇ, ਉਹ ਅੰਦਰੋਂ ਵੀ ਸਧਾਰਨ ਹੋ ਨਹੀਂ ਹੋ ਸਕਦਾ, ਅੰਦਰੋਂ ਬੜੀ ਕੀਮਤੀ ਹੋਵੇ, ਅੰਦਰ ਉਹ ਬੜੀ ਮਹਾਨ ਹੋਵੇ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ, ਆਮ ਸੰਸਾਰ ਨੂੰ ਤੇ ਇਹੀ ਲੱਗਦਾ ਨਾ ਵੀ ਗੁਰਦੁਆਰੇ ਜਾਣਾ ਵਿਹਲੜਾਂ ਦਾ ਕੰਮ ਹੈ, ਕਹਿ ਰਹੀ ਹੈ ਦੁਨੀਆ, ਕਹਿ ਦਿੰਦੇ ਨੇ ਲੰਗਰ ਵਾਸਤੇ ਜਾਂਦੇ ਨੇ, ਹੋਰ ਕੀ ਆ, ਉੱਥੇ ਕੜਾਹ ਪ੍ਰਸ਼ਾਦ ਛਕਣੀ ਜਾਂਦੇ ਨੇ, ਹੋਰ ਕੀ ਆ ਉੱਥੇ। ਇਹ ਜਿਹੜਾ ਬੰਦਗੀ ਦਾ ਰਾਹ ਹੈ, ਸਤਸੰਗਤ ਦਾ ਮਾਰਗ ਹੈ, ਸਿੱਖੀ ਕਮਾਉਣ ਦਾ ਜਿਹੜਾ ਰਸਤਾ ਹੈ, ਦੁਨੀਆ ਦੀਆਂ ਨਜ਼ਰਾਂ ਵਿੱਚ ਬਹੁਤ ਛੋਟਾ ਹੈ, ਮਾਮੂਲੀ ਹੈ, ਬਹੁਤੀ ਦੁਨੀਆ ਇਹਦੀ ਲੋੜ ਹੀ ਨਹੀਂ ਸਮਝਦੀ ਵੀ ਇਹਦੀ ਕੀ ਲੋੜ ਹੈ, ਇਹਦਾ ਕੀ ਫਾਇਦਾ ਹੈ, ਇਹਦੀ ਕੀ ਮਹਾਨਤਾ ਹੈ। ਭਾਈ ਸਾਹਿਬ ਕਹਿਣਾ ਚਾਹੁੰਦੇ ਨੇ, ਕਹਿੰਦੇ ਜ਼ਰੂਰੀ ਨਹੀਂ ਜਿਹੜੀ ਚੀਜ਼ ਆਮ ਦਿਸਦੀ ਹੋਵੇ, ਸਧਾਰਨ ਦਿਸਦੀ ਹੋਵੇ, ਵੀ ਉਹ ਬਿਲਕੁਲ ਮਾਮੂਲੀਓ ਹੋਵੇ, ਨਹੀਂ, ਹੀਰੇ ਵਾਂਗ ਬੜੀ ਕੀਮਤੀ ਵੀ ਹੋ ਸਕਦੀ ਹੈ। ਇਹ ਤੇ ਤੇਰੀ ਦ੍ਰਿਸ਼ਟੀ ਤੇ ਨਿਰਭਰ ਕਰਦਾ, ਤੂੰ ਵੇਖਦਾ ਕਿਵੇਂ ਹੈ ਕਿਸੇ ਚੀਜ਼ ਨੂੰ। ਪਰਮੇਸ਼ਰ ਦੇ ਨਾਮ ਬੰਦਗੀ ਨੂੰ ਸਾਧ ਸੰਗਤ ਨੂੰ ਸਧਾਰਨ ਨਾ ਸਮਝ ਬੈਠੀ ਵੀ ਇਹ ਤਾਂ ਛੋਟਾ ਜਿਹਾ ਹੀ ਕੰਮ ਹੈ, ਵਿਹਲੜਾਂ ਦਾ ਕੰਮ ਹੈ। ਇਹ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਪਤਾ ਲੱਗਦਾ ਇਹਦੀ ਕੀਮਤ ਕੀ ਪੈਂਦੀ ਹੈ, ਇਹਦੀ ਮਹਾਨਤਾ ਕੀ ਹੈ, ਉੱਥੇ ਸਮਝ ਪੈਂਦੀ ਹੈ। ਪਹਿਲਾਂ ਦੁਨੀਆਂ ਵਿੱਚ ਸਮਝ ਨਹੀਂ ਜੇ ਪੈਂਦੀ ਹੈਗੀ, ਜਿੰਨਾ ਮਰਜ਼ੀ ਆਪਾਂ ਗੱਲੀ ਬਾਤੀ ਕੁਛ ਵੀ ਕਹੀ ਜਾਈਏ, ਧਰਮ ਦੀ ਵਿਆਖਿਆ ਕਰੀ ਜਾਈਏ, ਪਰ ਜਦੋਂ ਕੀਮਤ ਪੈਂਦੀ ਹੈ ਫਿਰ ਭੰਡਾਰੇ ਭਰ ਜਾਂਦੇ ਨੇ ਹੀਰੇ ਨਾਲ ਵੀ, ਜਦੋਂ ਕੀਮਤ ਪੈਂਦੀ ਹੈ ਪਰਮੇਸ਼ਰ ਦੇ ਨਾਮ ਦੀ ਤੇ ਗੁਰੂ ਪਿਆਰਿਓ, ਫਿਰ ਇੱਕੀ ਕੁਲਾਂ ਵੀ ਤਰ ਜਾਂਦੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪ ਤੇ ਤਰਦੇ ਹੀ ਨੇ, ਕੁਲਾਂ ਵੀ ਤਰ ਜਾਂਦੀਆਂ, ਸੰਗੀ ਵੀ ਤਰ ਜਾਂਦੇ ਨੇ, ਸੰਗੀ ਸਾਥੀ ਸਾਖੀ ਸਗਲ ਤਰਾਈ। ਇਹ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਹੈ। ਇੱਕ ਪੁਰਾਤਨ ਲਿਖਤਾਂ ਦੇ ਵਿੱਚ ਸਾਖੀ ਦਾ ਉਲੇਖ ਸਾਨੂੰ ਮਿਲਦਾ ਹੈ। ਕਹਿੰਦੇ ਵੀ ਇੱਕ ਕਿਸਾਨ ਸੀ ਤੇ ਕਿਸਾਨ ਨੇ ਮੱਕੀ ਬੀਜੀ ਹੋਈ ਸੀ ਤੇ ਉਹਨੇ ਮਨੇ ਬਣਾਏ ਹੁੰਦੇ ਸੀ, ਅੱਗੇ ਹੁਣ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦੇ ਨੇ, ਵੱਡੀ ਉਮਰ ਵਾਲਿਆਂ ਨੇ ਤਾਂ ਵੇਖੇ ਹੀ ਨੇ ਨਾ, ਕਈ ਬੈਠੇ ਵੀ ਹੋਣਗੇ ਮਨੇ ਦੇ ਉੱਤੇ ਰਾਖੀ ਕਰਨ ਵਾਸਤੇ। ਉੱਤੋਂ ਬੈਠ ਕੇ ਫਿਰ ਪੰਛੀਆਂ ਤੋਂ, ਤੋਤੇ ਵਗੈਰਾ ਤੋਂ, ਕਾਂ ਤੋਂ ਰਾਖੀ ਕਰਦੇ ਸੀ ਫਸਲ ਦੀ। ਫਿਰ ਆਪਣੇ ਕੋਲ ਇੱਕ ਗੁਲੇਲ ਰੱਖ ਲੈਂਦੇ ਸੀ ਤੇ ਗੁਲੇਲ ਦੇ ਨਾਲ ਛੋਟੇ ਆਕਾਰ ਦੇ ਪੱਥਰ ਰੱਖ ਲੈਣੇ, ਕੋਈ ਰੋੜ ਰੱਖ ਲੈਣੇ, ਉਹ ਗੁਲੇਲ ਵਿੱਚ ਭਰ ਭਰ ਕੇ ਚਲਾਉਣੇ, ਪੰਛੀਆਂ ਨੂੰ ਉਡਾਉਂਦੇ ਰਹਿਣਾ। ਇੱਥੋਂ ਸਾਖੀਕਾਰ ਗੱਲ ਆਰੰਭ ਕਰਦਾ ਹੈ, ਕਹਿੰਦਾ ਵੀ ਕਿਸੇ ਕਿਸਾਨ ਨੂੰ ਲੋੜ ਸੀ ਗੁਲੇਲੇ ਭਰ ਭਰ ਕੇ ਚਲਾਉਣ ਵਾਸਤੇ ਛੋਟੇ ਪੱਥਰਾਂ ਦੀ, ਤੇ ਨਦੀ ਦੇ ਕਿਨਾਰੇ ਉਹਦਾ ਖੇਤ ਸੀ ਤੇ ਨਦੀ ਵਿੱਚ ਪੱਥਰ ਵੀ ਸਨ। ਨਦੀਆਂ 'ਚ ਆਮ ਮਿਲ ਜਾਂਦੇ ਨੇ ਪਤਾ ਤੁਹਾਨੂੰ ਲਗਭਗ। ਉਹ ਕਹਿੰਦਾ ਪੱਥਰਾਂ ਦੀ ਭਾਲ ਦੇ ਵਿੱਚ ਉਹ ਨਦੀ ਦੇ ਕਿਨਾਰੇ ਤੇ ਤੁਰ ਰਿਹਾ ਸੀ
ਕਿਤੇ ਐਸੀ ਖੇਡ ਵਰਤੀ ਵੀ ਉਹ ਥੋੜਾ ਬਹੁਤਾ ਕੋਈ ਮਟਕੀ ਸੀ, ਚੱਕਰੀ ਕਹਿ ਲਓ, ਮਿੱਟੀ ਦਾ ਭਾਂਡਾ, ਉਹਦਾ ਥੋੜਾ ਜਿਹਾ ਹਿੱਸਾ ਨੰਗਾ ਸੀ। ਉਹਨੇ ਪੁੱਟ ਕੇ ਵੇਖਿਆ, ਉਹਦੇ ਵਿੱਚ ਬੜੇ ਚਮਕਵੇਂ ਪੱਥਰ ਪਏ ਸੀ। ਉਹ ਕਹਿੰਦਾ ਵੀ ਆਹ ਸੌਖਾ ਹੀ ਹੋ ਗਿਆ ਕੰਮ, ਇੱਕ ਇੱਕ ਚੁਗਣਾ ਸੀ, ਉਹਦਾ ਚੁਗੇ ਚੁਗਾਈ ਮਿਲ ਗਏ। ਅਤੇ ਉਹ ਮਟਕੀ ਚੁੱਕੀ ਉਹਨੇ ਮਨੇ ਦੇ ਉੱਤੇ ਰੱਖ ਲਈ, ਅਤੇ ਹੁਣ ਉਹ ਪੰਛੀਆਂ ਨੂੰ ਉਡਾਉਣਾ ਸੌਖਾ ਹੋ ਗਿਆ। ਮਟਕੀ ਵਿੱਚੋਂ ਕੱਢਦਾ, ਗਲੇਲ 'ਚ ਪੱਥਰ ਭਰਦਾ ਅਤੇ ਚਲਾ ਦਿੰਦਾ। ਸ਼ਾਮ ਤੱਕ ਮਟਕੀ ਖਾਲੀ ਹੋ ਗਈ। ਆਖਰੀ ਜਦੋਂ ਪੱਥਰ ਬਚਿਆ, ਉਹਨੇ ਇੱਕ ਗੱਲ ਸੋਚੀ, ਕਹਿੰਦਾ ਵੀ ਪੱਥਰ ਚਮਕਦੇ ਬਹੁਤ ਨੇ, ਬਾਕੀਆਂ ਨਾਲੋਂ ਕੁਛ ਵੱਖਰੇ ਚਮਕਦੇ ਨੇ, ਚੱਲ ਇੱਕ ਆਪਾਂ ਸੰਭਾਲ ਲੈਂਦੇ ਹਾਂ। ਉਹਦਾ ਖਿਆਲ ਬਣਿਆ ਵੀ ਬਲਦ ਨੂੰ ਸ਼ਿੰਗਾਰਨ ਵਾਸਤੇ ਵਰਤ ਲੈਂਦੇ ਹਾਂ। ਜਿਨ੍ਹਾਂ ਨੇ ਬਲਦਾਂ ਨਾਲ ਖੇਤੀ ਕੀਤੀ ਆ, ਉਹਨਾਂ ਨੂੰ ਪਤਾ ਹੈ, ਬੜਾ ਕਿਸਾਨ ਸ਼ੌਕੀਨ ਹੁੰਦਾ ਬਲਦਾਂ ਦੇ ਸੰਬੰਧ ਵਿੱਚ, ਵੀ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ, ਘੁੰਗਰੂ ਪਾਉਣੇ ਬਲਦ ਦੇ ਗਲੇ ਦੇ ਵਿੱਚ, ਕੋਈ ਮੱਥੇ 'ਤੇ ਗਾਨੀ ਬੰਨ੍ਹ ਕੇ ਰੱਖਣੀ, ਰੰਗਦਾਰ ਰੱਸੇ ਪਾਉਣੇ, ਗਲ ਵਿੱਚ ਕੋਈ ਟੱਲੀ ਪਾ ਦੇਣੀ, ਇੱਦਾਂ ਕਰਦੇ ਸੀ ਨਾ। ਇੱਦਾਂ ਹੀ ਸਮਝ ਲਓ ਵੀ ਜਿਵੇਂ ਹੁਣ ਟਰੈਕਟਰ ਸ਼ਿੰਗਾਰ ਰਹੇ ਨੇ ਕਈ ਨੌਜਵਾਨ, ਉਹਨਾਂ ਨੂੰ ਸ਼ੌਕ ਹੈ, ਬੜਾ ਪੈਸਾ ਖਰਚ ਦਿੰਦੇ ਨੇ। ਉਹਨੇ ਸੋਚਿਆ ਵੀ ਇਹ ਜਿਹੜਾ ਚਮਕਦਾ ਪੱਥਰ ਹੈ, ਇਹ ਬਲਦ ਦੇ ਗਲੇ ਵਿੱਚ ਲਟਕਾਈਏ, ਬੜਾ ਸੋਹਣਾ ਲੱਗੇਗਾ। ਲਟਕਾ ਲਿਆ, ਘਰ ਨੂੰ ਗਿਆ। ਜਦੋਂ ਪਿੰਡ ਦੇ ਵਿੱਚ ਆਇਆ, ਉਸ ਰਸਤੇ ਦੇ ਉੱਤੇ ਇੱਕ ਜੌਹਰੀ ਬੈਠਾ ਸੀ, ਦੁਕਾਨ ਸੀ ਉਹਦੀ, ਥੋੜ੍ਹਾ ਬਹੁਤਾ ਕੰਮ ਕਰਦਾ ਹੁਣ। ਉਹ ਲੰਘਦਿਆਂ ਹੋਇਆਂ ਉਹ ਜੌਹਰੀ ਦੀ ਨਜ਼ਰ ਪੈ ਗਈ ਬਲਦ ਦੇ ਗਲ ਵਿੱਚ ਲਟਕਦੇ ਉਸ ਪੱਥਰ ਦੇ ਉੱਤੇ, ਅਤੇ ਉਹਨੇ ਆਵਾਜ਼ ਮਾਰੀ, ਕਹਿੰਦਾ ਧੰਨਿਆ, ਆ ਬਲਦ ਦੇ ਗਲ ਵਿੱਚ ਕੀ ਲਟਕਾਇਆ, ਦਿਖਾ ਤਾ ਜਰਾ। ਉਹ ਕਹਿੰਦਾ ਸੇਠ ਜੀ, ਇਹ ਤਾਂ ਪੱਥਰ ਹੈ, ਹੋਰ ਕੀ ਹੈ। ਕਹਿੰਦਾ ਦਿਖਾ ਤੇ ਸਹੀ ਮੈਨੂੰ। ਉਹ ਰੋਕਿਆ ਬਲਦ ਉਹਨੇ, ਕਹਿੰਦਾ ਜੀ ਦੇਖ ਲਓ, ਖੋਲ੍ਹ ਕੇ ਹੱਥ ਫੜਾ ਦਿੱਤਾ। ਅਤੇ ਉਹ ਜੌਹਰੀ ਕਹਿੰਦਾ ਵੀ ਬੋਲ ਕੀ ਲੈਣਾ ਇਹਦਾ। ਕਹਿੰਦਾ ਸੇਠ ਜੀ ਕੀ ਮਜ਼ਾਕ ਕਰਦੇ ਹੋ, ਪੱਥਰ ਦਾ ਕੀ ਦੇਣਾ ਤੁਸੀਂ, ਹੋਰ ਨਾਲ ਕਰਿਓ, ਮੈਨੂੰ ਤਾਂ ਬਲਦ ਦੇ ਗਲ 'ਚ ਲਟਕਦੇ ਹੀ ਸੋਹਣਾ ਲੱਗਦਾ। ਉਹ ਕਹਿੰਦਾ ਮਜ਼ਾਕ ਨਹੀਂ, ਇਹ ਸਧਾਰਨ ਪੱਥਰ ਨਹੀਂ, ਇਹ ਬੜਾ ਕੀਮਤੀ ਲਾਲ ਹੈ, ਤੂੰ ਵੇਚਣਾ ਚਾਹੇ ਤਾਂ ਵੇਚ ਸਕਦਾ। ਅਤੇ ਜਦੋਂ ਉਹਨੇ ਕੀਮਤ ਕਾਫੀ ਸਾਰੀ ਪਾ ਦਿੱਤੀ, ਉਹਨੇ ਵੇਚ ਵੀ ਦਿੱਤਾ, ਪਰ ਇੱਕ ਪਛਤਾਵਾ ਲੱਗ ਗਿਆ ਮਨ ਨੂੰ ਵੀ ਮਨਾ, ਇੱਕ ਪੱਥਰ ਦੀ ਇੰਨੀ ਕੀਮਤ, ਇਹ ਤੇ ਲਾਲ ਹੈ, ਇਹਦੇ ਨਾਲ ਦੇ ਤਾਂ ਮੈਂ ਘੱਟੋ ਘੱਟ 70 ਸੀ ਗਲੇਲ ਨਾਲ ਹੀ ਚਲਾਇਆ ਆ, ਬਹੁਤੇ ਨਦੀ ਵਿੱਚ ਹੀ ਡਿੱਗ ਕੇ, ਬਾਕੀ ਪਤਾ ਨਹੀਂ ਕਿੱਥੇ ਹੋਣਗੇ। ਕੇਵਲ ਪਛਤਾਵਾ, ਭੋਲੇਪਣ ਦਾ, ਮੂਰਖਤਾਈ ਦਾ ਪਛਤਾਵਾ। ਗੁਰਮੁਖ ਪਿਆਰਿਓ, ਜਿਹੜੀ ਅਗਿਆਨਤਾ ਹੈ ਨਾ, ਉਹ ਕਿਸੇ ਵਸਤੂ ਦੀ ਕੀਮਤ ਨਹੀਂ ਪਾ ਸਕਦੇ, ਜਾਂ ਕਹਿ ਲਓ ਕੀਮਤ ਸਮਝ ਨਹੀਂ ਪੈ ਸਕਦੀ। ਗਿਆਨ ਵਿੱਚ ਹੀ ਕੀਮਤ ਹੈ। ਗਿਆਨ ਹੈ, ਹੀਰਾ ਹੈ, ਹੀਰੇ ਦੀ ਕੀਮਤ ਵੀ ਹੈ, ਨਹੀਂ ਤੇ ਹੀਰਾ ਵੀ ਕੱਚ ਹੀ ਹੈ, ਕਿਉਂਕਿ ਗਿਆਨ ਨਹੀਂ। ਗਿਆਨ ਹੈ, ਮੋਤੀ ਮਾਣਕ ਹੈ, ਨਹੀਂ ਗਿਆਨ ਤੇ ਪੱਥਰ ਤੋਂ ਵੱਧ ਕੇ ਕੱਖ ਵੀ ਨਹੀਂ। ਗਿਆਨ ਹੀ ਕੀਮਤ ਪਾਉਂਦਾ ਹੈ। ਗਿਆਨ ਹੈ ਕਿਸੇ ਵਸਤੂ ਦੀ, ਕੋਈ ਪਾਰਖੂ ਕੀਮਤ ਪਾਏਗਾ, ਅਗਿਆਨੀ ਨੇ ਕੀ ਪਾਉਣੀ ਹੈ। ਅਗਿਆਨੀ ਤੇ ਬਲਦ ਦੇ ਗਲ ਵਿੱਚ ਹੀ ਲਾਲ ਲਟਕਾਏਗਾ ਨਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਦੋਂ ਅੰਦਰੋਂ ਗਿਆਨ ਹੁੰਦਾ, ਗਿਆਨ ਹੈ, ਫਿਰ ਸਵਾਸ ਦੀ ਕੀਮਤ ਦਾ ਵੀ ਪਤਾ ਵੀ ਇੱਕ ਸਵਾਸ ਕਿੰਨਾ ਕੀਮਤੀ ਹੈ। ਗਿਆਨ ਹੈ, ਫਿਰ ਨਾਮ ਦਾ ਪਤਾ ਵੀ ਨਾਮ ਦੀ ਕੀ ਮਹਾਨਤਾ ਹੈ। ਗਿਆਨ ਨਹੀਂ ਕਾਮਾ ਰੌਲੀ ਹੈ, ਗਿਆਨ ਨਹੀਂ ਤੋਤਾ ਰਟਨ ਹੈ, ਗਿਆਨ ਨਹੀਂ ਸਵਾਸ ਅਜਾਈ ਗਵਾ ਰਿਹਾ, ਲਾਲਾਂ ਦੀ ਤਰ੍ਹਾਂ ਗਲੇਲ ਨਾਲ ਹੀ ਚਲਾਈ ਜਾ ਰਿਹਾ ਹੈ, 24,000 ਸਵਾਸ ਰੋਜ਼ ਗਵਾ ਰਿਹਾ, ਕੀਮਤ ਨਹੀਂ ਸਮਝ ਰਿਹਾ, ਅਜਾਈ ਗਵਾ ਰਿਹਾ। ਸੋ ਬਿਲਕੁਲ ਇਸੇ ਤਰ੍ਹਾਂ ਸਾਡੀ ਹਾਲਤ ਹੈ। ਭਾਈ ਸਾਹਿਬ ਕਹਿੰਦੇ ਹੀਰਾ ਬੜਾ ਛੋਟਾ ਜਿਹਾ, ਜੇ ਗਿਆਨ ਨਹੀਂ ਤੇ ਸੁੱਟ ਦੇਵੇਗਾ, ਕੀ ਕਰਾਉਣਾ ਕੱਚ ਤੋਂ। ਗਿਆਨ ਹੈ, ਫਿਰ ਉਹਨੂੰ ਵੇਚ ਕੇ ਭੰਡਾਰੇ ਭਰ ਜਾਂਦੇ ਨੇ, ਤਜੋਰੀਆਂ ਭਰ ਜਾਂਦੀਆਂ ਨੇ। ਇੱਥੋਂ ਭਾਈ ਸਾਹਿਬ ਗੱਲ ਆਰੰਭ ਕਰਦੇ ਨੇ। ਦੂਸਰੀ ਉਦਾਹਰਣ ਰੱਖਦੇ ਨੇ, ਜੈਸੇ ਬਾਰ ਵਾਧੇ ਹੁੰਡੀ ਲਾਗਤ ਨਾ ਭਾਰ ਕਸ਼ੂ। ਹੁੰਡੀ ਪੁਰਾਣਾ ਸ਼ਬਦ ਹੈ ਬੋਲੀ ਦੇ ਲਿਹਾਜ਼ ਨਾਲ, ਇਹਦਾ ਅੱਜ ਦਾ ਬਦਲ ਹੈ
ਡਿਮਾਂਡ ਡਰਾਫਟ ਜਿਹੜਾ ਬੈਂਕ ਬਣਾਉਂਦੇ ਨੇ ਡਰਾਫਟ ਜਾਂ ਚੈੱਕ, ਸੇਮ ਇਹ ਹੁੰਦੀ ਹੈ ਇੱਕ ਤਰ੍ਹਾਂ ਦੀ। ਕਿਸੇ ਨੂੰ ਚੈੱਕ ਦੇ ਦਿੱਤਾ ਵੀ ਭਾਈ ਆਪਣਾ ਕੈਸ਼ ਕਰਵਾ ਲਈ ਲੋੜ ਅਨੁਸਾਰ ਆਪਣੇ ਖਾਤੇ ਵਿੱਚ ਪਾ ਲਈ, ਅਤੇ ਇਸੇ ਤਰ੍ਹਾਂ ਡਰਾਫਟ ਬਣਾ ਕੇ ਕਿਸੇ ਥਾਂ 'ਤੇ ਕੰਪਨੀ ਨੂੰ ਕਿਸੇ ਜਾਂ ਪ੍ਰੋਪਰਟੀ ਖਰੀਦਣ ਵੇਲੇ ਦੇਣਾ ਹੁੰਦਾ, ਇਸ ਤਰ੍ਹਾਂ ਵੀ ਚੱਲਦਾ ਹੈ। ਇਹਦਾ ਹੁਣ ਹੋਰ ਵੀ ਅੱਗੇ ਬਦਲ ਆ ਗਿਆ, ਤੁਹਾਨੂੰ ਪਤਾ ਹੀ ਹੈ, ਹੁਣ ਤਾਂ ਔਨਲਾਈਨ ਸਿਸਟਮ ਆ ਗਿਆ ਬੈਂਕਿੰਗ ਦਾ। ਹੁਣ ਤਾਂ ਘਰ ਬੈਠੇ ਆਪਾਂ ਟਰਾਂਸਫਰ ਕਰ ਸਕਦੇ ਹਾਂ ਅਮਾਊਂਟਾਂ ਵੱਡੀਆਂ ਵੱਡੀਆਂ ਵੀ, ਇਸ ਤਰ੍ਹਾਂ ਦਾ ਯੁੱਗ ਹੀ ਆ ਗਿਆ ਨਾ। ਪਰ ਆਪਾਂ ਹੁੰਡੀ ਤੱਕ ਰਹੀਏ, ਹੁੰਡੀ ਕਾਗਜ਼ 'ਤੇ ਬਣਦੀ ਸੀ, ਕਿੱਦਾਂ ਬਣਦੀ ਸੀ? ਜਿਹੜੇ ਵੱਡੇ ਵਪਾਰੀ ਹੁੰਦੇ ਸੀ ਨਾ, ਵੱਡੇ ਸ਼ਹਿਰਾਂ ਵਿੱਚ ਬੈਠੇ ਹੁੰਦੇ ਸੀ, ਅਤੇ ਉਹਨਾਂ ਦਾ ਆਪਸ ਵਿੱਚ ਤਾਲਮੇਲ ਬਣਾਇਆ ਹੁੰਦਾ ਸੀ, ਉਹੀ ਬੈਂਕਾਂ ਸੀ ਉਹਨਾਂ ਸਮਿਆਂ ਦੀਆਂ। ਅਤੇ ਕੀ ਕਰਦੇ ਸੀ ਵੀ ਸ਼ਾਹੂਕਾਰ ਨੂੰ ਪੈਸਾ ਦੇ ਦਿੱਤਾ, ਉਹ ਤੋਂ ਹੁੰਡੀ ਲਿਖਵਾ ਲਈ, ਪੇਪਰ 'ਤੇ ਲਿਖਵਾ ਲਿਆ, ਅਤੇ ਉਹੀ ਕਾਗਜ਼ ਲੈ ਕੇ ਦੂਸਰੇ ਸ਼ਹਿਰ ਗਏ, ਅਤੇ ਉੱਥੋਂ ਦੇ ਵੱਡੇ ਵਪਾਰੀ ਨੂੰ ਮਿਲ ਕੇ ਉਹ ਹੁੰਡੀ ਦਿੱਤੀ, ਅਤੇ ਉਹਨਾਂ ਪੈਸਾ ਉਹ ਤੋਂ ਲੈ ਲਿਆ। ਇਹ ਸਿਸਟਮ ਸੀ ਉਦੋਂ ਦਾ, ਅੱਜ ਦੇ ਚੈੱਕ ਵਰਗਾ ਕਹਿ ਲਵੋ। ਅਤੇ ਭਾਈ ਸਾਹਿਬ ਕਹਿੰਦੇ ਜਿਹੜੀ ਹੁੰਡੀ ਲਿਖੀ ਹੋਈ ਹੈ ਨਾ, ਚਾਰ ਅੱਖਰ ਹੀ ਲਿਖੇ ਹੋਏ ਨੇ, ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਹੀ ਹੈ ਨਾ, ਜੇ ਉਹਦੇ ਭਾਰ ਦੀ ਗੱਲ ਕਰੀਏ, ਮਾਮੂਲੀ ਭਾਰ, ਨਾ ਮਾਤਰ ਭਾਰ ਹੈ ਉਸ ਕਾਗਜ਼ ਵਿੱਚ ਜਿੱਥੇ ਹੁੰਡੀ ਲਿਖੀ ਹੋਈ ਹੈ। ਪਰ ਜਦੋਂ ਆਗੈ ਜਾਏ ਪਾਈਅਤ ਲਛਮੀ ਅਪਾਰ ਜੀ, ਅੱਗੇ ਜਾ ਕੇ ਕਿਸੇ ਹੋਰ ਵਪਾਰੀ ਕੋਲ, ਦੁਕਾਨਦਾਰ ਕੋਲ ਜਦੋਂ ਹੁੰਡੀ ਪੇਸ਼ ਕਰੀ ਦੀ ਹੈ, ਫਿਰ ਅਪਾਰ ਲਛਮੀ ਭਾਵ ਬਹੁਤ ਸਾਰਾ ਧਨ ਉਸ ਕਾਗਜ਼ ਦੇ ਟੁਕੜੇ ਦੇ ਬਦਲੇ ਮਿਲਦਾ ਹੈ। ਫਿਰ ਕਹਿੰਦੇ ਆ ਇੱਕ ਚੈੱਕ ਦਾ ਭਾਰ ਕੁਝ ਵੀ ਨਹੀਂ, ਪਰ ਚੈੱਕ ਦੇ ਵਿੱਚ ਤੇ ਜਿੰਨੀ ਮਰਜ਼ੀ ਅਮਾਊਂਟ ਲਿਖੀ ਹੋਵੇ ਨਾ, ਮਿਲ ਜਾਂਦੀ ਹੈ। ਇਹ ਦੂਸਰੀ ਉਦਾਹਰਣ ਰੱਖੀ ਹੈ ਭਾਈ ਸਾਹਿਬ ਨੇ। ਮੈਂ ਨਾਲ ਦੀ ਨਾਲ ਇਹਦਾ ਥੋੜ੍ਹਾ ਖੁਲਾਸਾ ਕਰਦੇ ਹਾਂ। ਕਹਿੰਦੇ ਇੱਥੇ ਦੁਨੀਆਂ ਦੇ ਵਿੱਚ ਬੰਦਗੀ ਕਰਨ ਵਾਲਿਆਂ ਦੀ ਕੋਈ ਕੀਮਤ ਨਜ਼ਰ ਨਹੀਂ ਆਉਂਦੀ, ਕਿੰਨੀ ਕੁ ਕਦਰ ਕਰਦਾ ਸੰਸਾਰ, ਮਾਫ਼ ਕਰਿਓ ਮੈਨੂੰ। ਹਾਂ ਠੀਕ ਹੈ, ਕੁਛ ਗੁਰਮੁਖ ਸਮਝ ਰੱਖਦੇ ਨੇ, ਸਤਿਕਾਰ ਬਹੁਤ ਕਰਦੇ ਨੇ, ਪਰ ਆਮ ਪੂਰੇ ਸੰਸਾਰ ਵੱਲ ਜਦੋਂ ਅਸੀਂ ਐਵਰੇਜ ਨਜ਼ਰ ਮਾਰਾਂਗੇ, ਕੌਣ ਪੁੱਛਦਾ ਬੰਦਗੀ ਵਾਲਿਆਂ ਨੂੰ? ਜੇ ਪੁੱਛਦੇ ਹੁੰਦੇ ਨਾ, ਫਿਰ ਸ਼ਮਸ਼ ਤਬਰੇਜ਼ ਦੀ ਖੱਲ ਨਹੀਂ ਸੀ ਉਤਰਨੀ ਚਾਹੀਦੀ। ਉਤਾਰ ਦਿੱਤੀ ਖੱਲ, ਤੂੰ ਅਨਲ ਹੱਕ ਕਿਹਾ ਕਿਵੇਂ? ਬਸ ਇੰਨਾ ਸ਼ਬਦ ਕਹਿਣ 'ਤੇ ਹੀ ਸਜਾਏ ਮੌਤ ਸੀ। ਅਹੰ ਬ੍ਰਹਮ ਅਸਮੀ ਹਿੰਦੂ ਸਮਾਜ ਦਾ ਸ਼ਬਦ ਹੈ, ਮੈਂ ਹੀ ਬ੍ਰਹਮ ਹਾਂ। ਕਿਤੇ ਇੱਕ ਫੀਲਿੰਗ ਆਉਂਦੀ ਹੈ, ਅਵਸਥਾ ਬਣਦੀ ਹੈ ਬੰਦਗੀ ਵਾਲਿਆਂ ਦੀ, ਇੱਕ ਸਟੇਜ ਵਿੱਚ ਜਾ ਕੇ ਵਾਕਈ ਫੀਲ ਹੁੰਦਾ ਵੀ ਖੁਦਾ, ਪਰਮਾਤਮਾ, ਭਗਵਾਨ ਕੋਈ ਵੱਖਰਾ ਨਹੀਂ, ਮੈਂ ਖੁਦ ਹੀ ਭਗਵਾਨ ਹਾਂ। ਭਾਵ ਜਿਹੜੀ ਅੰਦਰ ਜੋਤ ਹੈ ਉਹੀ ਪਰਮਾਤਮਾ ਦੀ ਜੋਤ ਹੈ, ਹੈ ਤੇ ਇਹ ਅਵਸਥਾ ਹੈ। ਦੂਜੇ ਮਤਾਂ ਵਾਲਿਆਂ ਨੇ ਇਹਨੂੰ ਇਸ ਢੰਗ ਨਾਲ ਪ੍ਰਵਾਨ ਕੀਤਾ, ਕੋਈ ਕਹਿੰਦਾ ਅਹੰ ਬ੍ਰਹਮ ਅਸਮੀ, ਕੋਈ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ ਹਾਂ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਵਿਧਾਨ ਵੱਖਰਾ ਹੈ ਬਾਕੀਆਂ ਨਾਲੋਂ, ਮੈਂ ਤਾਂ ਕਹਾਂਗਾ ਸਭ ਕੁਝ ਹੀ ਵੱਖਰਾ ਹੈ। ਇੱਥੇ ਜਾ ਕੇ ਇਹ ਨਹੀਂ ਕਿਹਾ ਜਾਂਦਾ ਜਾਂ ਕਹਾਇਆ ਜਾਂਦਾ ਵੀ ਮੈਂ ਹੀ ਰੱਬ ਹਾਂ, ਨਹੀਂ। ਗੁਰੂ ਸਾਹਿਬ ਕਹਿੰਦੇ ਇੱਥੋਂ ਟਰਨ ਲੈ ਲੈ, ਬਚ ਕੇ ਰਹੀ, ਅੱਗੇ ਨਾ ਤੁਰ ਪਈ ਕਿਤੇ ਮੈਂ ਵਾਲੇ ਪਾਸੇ, ਕੱਢਦੇ ਹੋ ਮੈਨੂੰ ਬਾਹਰ, ਇੱਥੇ ਹੁਣ ਮੈਂ ਨਹੀਂ, ਤੂੰ ਤੂੰ ਕਰਿਆ ਕਰ, ਤੂੰ ਹੀ ਹੈ, ਤੂੰ ਹੀ ਸਭ ਕੁਝ ਹੈ, ਇਹ ਕਹੇਗਾ ਫਿਰ ਰੱਬ ਬਣ ਜਾਏਗਾ। ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਦ ਤੂੰ। ਮੈਂ ਬੇਨਤੀ ਕਰ ਰਿਹਾ ਸੀ ਵੀ ਅਨਲ ਹੱਕ ਕਹਿਣ ਦੀ ਸਜਾਏ ਮੌਤ, ਖੱਲ ਉਤਾਰ ਦਿਓ ਇਹਦੀ ਪੁੱਠੀ। ਸੋ ਇਸੇ ਤਰ੍ਹਾਂ ਮਨਸੂਰ ਨੂੰ ਪੱਥਰ ਮਾਰ ਦਿਓ, ਇਹ ਰੱਬ ਦੀ ਗੱਲ ਉਹ ਕਰ ਰਿਹਾ ਹੈ, ਇਹ ਸ਼ਰ੍ਹਾਂ ਤੋਂ ਉਲਟ ਗੱਲ ਕਰ ਰਿਹਾ ਲੱਗਦਾ ਉਹਨਾਂ ਨੂੰ। ਖਿਮਾ ਕਰਨਾ ਗੁਰਮੁਖ ਪਿਆਰਿਓ, ਕ੍ਰਿਸ਼ਨ ਸਮੇਂ ਦੇ ਅਵਤਾਰ ਨੇ ਸਕਾ ਮਾਮਾ ਕੰਸ ਜਨਮ ਤੋਂ ਪਹਿਲਾਂ ਹੀ ਜਾਨ ਦਾ ਦੁਸ਼ਮਣ ਹੈ ਵੀ ਅਗਰ ਮੇਰੀ ਭੈਣ ਦੇ ਘਰ ਲੜਕੇ ਦਾ ਜਨਮ ਹੋਇਆ ਉਹਨੂੰ ਮੈਂ ਕਤਲ ਕਰਨਾ ਹੈ। ਅਜੇ ਜਨਮ ਨਹੀਂ ਲਿਆ, ਮਾਮਾ ਪਹਿਲਾਂ ਹੀ ਦੁਸ਼ਮਣ। ਬੰਦਗੀ ਵਾਲਿਆਂ ਦੇ ਰਾਹ ਵਿੱਚ ਰੋੜੇ ਸੰਸਾਰ ਵਿਛਾਉਂਦਾ ਹੈ, ਸਜਾਏ ਮੌਤ ਹੁੰਦਾ ਹੈ। ਭਗਤ ਕਬੀਰ ਜੀ ਕਦੇ ਸੰਗਲਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿੱਤਾ,
ਸਜਾਏ ਮੌਤ, ਕਦੇ ਹਾਥੀ ਤੋਂ ਠੰਡੇ ਪਰਵਾਹੇ ਜਾ ਰਹੇ ਨੇ, ਸਜਾਏ ਮੌਤ ਹੈ। ਭਗਤ ਨਾਮਦੇਵ ਜੀ, ਨਾਮਦੇਵ ਨੂੰ ਸਨੇਮ ਸ਼ਾਹ ਬਾਦਸ਼ਾਹ ਕਹਿੰਦਾ ਵੀ ਆਹ ਗਊ ਤੇਰੀ ਮਰੀ ਪਈ ਹੈ, ਜਾਂ ਤਾਂ ਇਹਨੂੰ ਜਿਉਂਦੀ ਕਰ ਦੇ, ਨਹੀਂ ਤੂੰ ਮਰਨ ਨੂੰ ਤਿਆਰ ਹੋ ਜਾ। ਸਜਾਏ ਮੌਤ, ਭਗਤ ਪ੍ਰਹਿਲਾਦ ਨੂੰ ਸਜਾਏ ਮੌਤ। ਗੁਰੂ ਕਰਬਲ ਆ ਜਾਓ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸਜਾਏ ਮੌਤ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਜਾਏ ਮੌਤ ਹੈ। ਸਾਹਿਬਜ਼ਾਦਿਆਂ ਦੇ ਮਾਸੂਮ ਜਿੰਦਾਂ ਨੇ ਦੋਸ਼ ਕੋਈ ਵੀ ਨਹੀਂ ਬਣਦਾ, ਪਰ ਸਜਾਏ ਮੌਤ ਸ਼ਹੀਦ ਕੀਤਾ। ਇਸ ਲਈ ਸੰਸਾਰ ਦੇ ਅੰਦਰ ਨਾਮ ਦੀ ਬੰਦਗੀ ਦੀ ਕੋਈ ਕੀਮਤ ਨਹੀਂ। ਕੌਣ ਪੁੱਛਦਾ ਸਾਧੂ ਲੋਕਾਂ ਨੂੰ, ਧੱਕੇ ਵੱਜ ਜਾਂਦੇ ਨੇ, ਸ਼ਹੀਦ ਕਰ ਦਿੱਤੇ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਇੱਥੇ ਭਾਵੇਂ ਇਹ ਮਾਮੂਲੀ ਗੱਲ ਲੱਗਦੀ ਹੋਵੇ ਦੁਨੀਆਂ ਵਿੱਚ ਵੀ ਨਾਮ ਨੂਮ ਕੁਛ ਨਹੀਂ ਹੈ, ਧਰਮ ਧੁਰਮ ਕੁਛ ਨਹੀਂ ਹੈ, ਇਹ ਤੇ ਵਾਹਿਗੁਰੂ ਦੀ ਦਰਗਾਹ ਵਿੱਚ ਪਤਾ ਲੱਗਦਾ ਵੀ ਇਹਦੀ ਅਹਿਮੀਅਤ ਕੀ ਹੈ। ਕਹਿੰਦੇ ਜਿਸ ਤਰ੍ਹਾਂ ਹੁੰਡੀ ਦਾ ਕਾਗਜ਼ ਇੱਕ ਡਿਮਾਂਡ ਡਰਾਫਟ ਜਿਹੜਾ DD ਜਿਹੜਾ ਦੇਖਣ ਨੂੰ ਬੜੇ ਛੋਟੇ ਨੇ, ਪਰ ਇਹ ਤੇ ਉਦੋਂ ਪਤਾ ਲੱਗਦਾ ਵੀ ਇਹਦੇ ਬਦਲੇ ਧਨ ਦੌਲਤ ਕਿੱਦਾਂ ਮਿਲਦਾ। ਹੀਰਾ ਵੇਖਣ ਨੂੰ ਬਿਲਕੁਲ ਛੋਟਾ ਹੈ, ਪਰ ਜ਼ੋਰੀ ਕੀਮਤ ਪਾਉਂਦਾ ਵੀ ਇੰਨਾ ਮਿਲ ਸਕਦਾ ਤੇ ਤੂੰ ਇੰਨਾ ਲੈ ਲੈ ਭਾਵੇਂ ਮੇਰੇ ਕੋਲੋਂ। ਤੀਸਰੀ ਉਦਾਹਰਨ, ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ। ਬੱਟ ਪੂਰਾ ਨਾਮ ਹੈ ਬੱਟਕ, ਬੱਟਕ ਕਹਿੰਦੇ ਨੇ ਬੋੜ ਨੂੰ, ਜਾਂ ਬਰੋਟਾ ਵੀ ਕਹਿੰਦੇ ਹਾਂ ਆਪਾਂ, ਮਾਲਵੇ ਵਾਲੇ ਪਾਸੇ ਤੇ ਬਰੋਟਾ ਵੀ ਕਹਿੰਦੇ ਹਾਂ ਨਾ। ਉਹਦਾ ਬੀਜ ਸ਼ਾਇਦ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ, ਜਿਹਨੇ ਨਹੀਂ ਵੇਖਿਆ ਪਤਾ ਵੀ ਉਹ ਬਹੁਤ ਹੀ ਬਰੀਕ ਹੈ, ਬਹੁਤ ਜ਼ਿਆਦਾ ਬਰੀਕ ਹੈ ਬਰੋਟੇ ਦਾ ਬੀਜ। ਛੋਟੇ ਛੋਟੇ ਫਲ ਨੇ ਤੇ ਇੱਕ ਇੱਕ ਫਲ ਦੇ ਵਿੱਚ ਸੈਂਕੜੇ ਬੀਜ ਸਮਾਏ ਹੋਏ ਨੇ, ਇੰਨਾ ਬਰੀਕ। ਆਪਣੇ ਹਾਲਿਓਂ ਦੇਖੀ ਹੋਣੀ ਹੈ ਕਈਆਂ ਨੇ, ਜੇ ਬੋੜ ਦਾ ਬੀਜ ਨਹੀਂ ਨਾ ਵੇਖਿਆ ਤਾਂ ਹਾਲਿਓਂ ਜ਼ਰੂਰ ਵੇਖੀ ਹੋਣੀ ਹੈ, ਹਾਲਿਓਂ ਦਾ ਦਾਣਾ ਦੇਖਿਆ ਹੋਊਗਾ, ਬੜਾ ਬਰੀਕ ਹੈ। ਪਰ ਬੋੜ ਦਾ ਬੀਜ ਉਹਦੇ ਤੋਂ ਵੀ ਜ਼ਿਆਦਾ ਹੀ ਬਰੀਕ ਹੈ। ਭਾਈ ਸਾਹਿਬ ਕਹਿੰਦੇ ਦੇਖਣ ਨੂੰ ਉਹ ਬੀਜ ਬੜਾ ਛੋਟਾ ਹੈ, ਆਮ ਬੰਦਾ ਕੀ ਕੀਮਤ ਪਾਏਗਾ, ਕੀ ਅਹਿਮੀਅਤ ਸਮਝੇਗਾ ਉਸਦੀ। ਕਹਿੰਦੇ ਪਰ ਉਦੋਂ ਪਤਾ ਲੱਗਦਾ ਬੋਏ ਸਾਹਿਬ ਵਿਧ ਕਰੈ ਬਿਰਖਾ ਵਿਸਥਾਰ ਸੀ, ਜਦੋਂ ਉਹ ਉੱਗਿਆ ਧਰਤੀ ਦੇ ਵਿੱਚੋਂ ਸਹਿਜੇ ਸਹਿਜੇ ਉਹਦਾ ਆਕਾਰ ਵਧਿਆ, ਇੰਨਾ ਵੱਡਾ ਵਿਸਥਾਰ ਇੱਕ ਬਰੀਕ ਬੀਜ ਵਿੱਚੋਂ ਹੋ ਗਿਆ। ਕੌਣ ਸੋਚ ਸਕਦਾ ਸੀ ਉਦੋਂ ਜਦੋਂ ਉਹ ਬੀਜ ਸੀ ਵੀ ਇੰਨਾ ਵੱਡਾ ਵੀ ਹੋ ਸਕਦਾ। ਦੇਖੇ ਹੋਣੇ ਬੋਹੜ ਦੇ ਵੱਡੇ ਰੁੱਖ ਕਈਆਂ ਨੇ। ਕਲਕੱਤੇ ਤੋਂ ਅੱਗੇ ਥੋੜਾ ਜਿਹਾ ਇੱਕ ਜੰਗਲ ਦੇ ਵਿੱਚ ਬੋਹੜ ਦਾ ਰੁੱਖ ਖੜਾ, ਬੜਾ ਪੁਰਾਣਾ, ਤੇ ਗੁਰਮੁਖੋ ਉਹਦੀਆਂ ਜਿਹੜੀਆਂ ਦਾੜਾਂ ਨੇ ਨਾ ਧਰਤੀ ਤੇ ਲੱਗ ਲੱਗ ਕੇ ਉਹ ਮਜ਼ਬੂਤ ਹੋਈ ਜਾਂਦਾ, ਅੱਗੇ ਵਧੀ ਜਾਂਦਾ, ਅੱਗੇ ਹੋਰ ਲੱਗ ਜਾਂਦੀਆਂ, ਹੋਰ ਫੈਲੀ ਜਾਂਦਾ। ਪਤਾ ਨਹੀਂ ਕਿੰਨੀਆਂ ਕੁ ਸਦੀਆਂ ਪੁਰਾਣਾ ਹੋਵੇਗਾ ਉਹ ਬੋਹੜ ਦਾ ਰੁੱਖ। ਤੇ ਉੱਥੋਂ ਰੋਡ ਕੱਢਣਾ ਸੀ, ਅੱਜ ਕੱਢਿਆ ਜਾ ਚੁੱਕਿਆ। ਮਤਲਬ ਇੰਨਾ ਵੱਡਾ ਬੋਹੜ ਦਾ ਰੁੱਖ, ਕੁਛ ਉੱਥੋਂ ਦਾ ਮਾਹੌਲ ਜੋਗਰਾਫੀਆ ਵੀ, ਉਹ ਸੜਕ ਘੁਮਾਉਣੀ ਬੜੀ ਮੁਸ਼ਕਲ ਸੀ ਬਾਹਰਲੇ ਪਾਸੇ। ਕੀ ਕੀਤਾ ਇੰਜੀਨੀਅਰ ਲੋਕਾਂ ਨੇ, ਉਹ ਬੋਹੜ ਵਿੱਚੋਂ ਕੱਟ ਕੇ ਸੜਕ ਕੱਢੀ ਹੋਈ ਹੈ। ਸੜਕ ਦੇ ਦੋਨੇ ਪਾਸੇ ਦੂਰ ਤੱਕ ਫੈਲਿਆ ਹੋਇਆ ਬੋਹੜ, ਉਹ ਕਾਫੀ ਦੂਰ ਤੱਕ ਫੈਲਿਆ ਹੋਇਆ, ਤੇ ਉਹ ਟਨਲ ਦੇ ਵਾਂਗ ਬੋਹੜ ਦੇ ਵਿੱਚੋਂ ਟ੍ਰੈਫਿਕ ਚੱਲਦੀ ਹੈ। ਇੰਨਾ ਵੱਡਾ ਬੋਹੜ ਦਾ ਰੁੱਖ ਕਹੀਏ ਵੀ ਕਲਕੱਤੇ ਦੇ ਇਲਾਕੇ ਵਿੱਚ ਹੈ, ਹੋ ਸਕਦਾ ਦੁਨੀਆਂ ਵਿੱਚ ਇਸ ਤੋਂ ਵੱਡਾ ਵੀ ਕੋਈ ਹੋਵੇ। ਭਾਈ ਸਾਹਿਬ ਦਾ ਕਹਿਣਾ ਹੈ ਵੀ ਬੀਜ ਵੱਲ ਨਾ ਵੇਖੋ, ਬੀਜ ਮਾਮੂਲੀ ਹੈ, ਬੜਾ ਬਰੀਕ ਹੈ, ਪਰ ਬੀਜ ਦੇ ਅੰਦਰ ਛੁਪਿਆ ਹੋਇਆ ਬੋਹੜ ਵੇਖੋ ਵੀ ਕਿੰਨਾ ਵੱਡਾ ਹੈ। ਹਰ ਬੀਜ ਵਿੱਚ ਬੋਹੜ ਹੈ, ਜੇਕਰ ਉਹ ਜੰਮ ਪਵੇ ਤਾਂ, ਇਹ ਵੀ ਧਿਆਨ ਰੱਖਣਾ। ਹਰ ਬਰੀਕ ਬੀਜ ਦੇ ਅੰਦਰ ਇੱਕ ਬਹੁਤ ਵੱਡਾ ਬੋਹੜ ਹੈ, ਬਸ਼ਰਤੇ ਉਹ ਜੰਮ ਪਵੇ, ਉੱਗ ਪਵੇ, ਫਿਰ ਉਹ ਪ੍ਰਗਟ ਹੋਣਾ। ਇਹੀ ਬੇਨਤੀ ਕਰਦੇ ਹਾਂ। ਹਰ ਮਨੁੱਖ ਦੇ ਅੰਦਰ ਵਾਹਿਗੁਰੂ ਹੈ, ਭਾਵੇਂ ਉਹ ਮਾਮੂਲੀ ਲੱਗਦੀ ਹੋਵੇ ਗੱਲ, ਪਰ ਅੰਦਰ ਪ੍ਰਗਟ ਹੋਇਆ ਪਤਾ ਲੱਗਦਾ ਵੀ ਵਾਹਿਗੁਰੂ ਦੀ ਖੇਡ ਕੀ ਹੈ। ਸੋ ਭਾਈ ਸਾਹਿਬ ਨੇ ਇਹ ਤਿੰਨ ਉਦਾਹਰਨਾਂ ਦੇ ਕੇ ਸਾਨੂੰ ਗੱਲ ਸਮਝਾਈ ਹੈ। ਆਖਰ ਵਿੱਚ ਕੀ ਬਚਨ ਕਰਦੇ ਨੇ, ਕਹਿੰਦੇ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਹ ਨਾਮ ਬੰਦਗੀ ਦੀ ਜਿਹੜੀ ਖੇਡ ਹੈ, ਗੁਰੂ ਦੇ ਬਚਨ ਨੂੰ ਕਮਾਉਣ ਦੀ ਜਿਹੜੀ ਖੇਡ ਹੈ ਨਾ, ਇਹ ਤਾਂ ਹਰੀ ਦੇ ਦਰਗਾਹ
ਦਵਾਰ ਜਾਣੀ ਕਿ ਦਰਗਾਹ ਵਿੱਚ ਜਾ ਕੇ ਪਤਾ ਲੱਗਦੀ ਹੈ ਵੀ ਕਿੰਨੀ ਕੁ ਕੀਮਤ ਹੈ, ਕਿੰਨੀ ਕੁ ਮਹਾਨਤਾ ਹੈ। ਇਹ ਦੁਨੀਆ ਇਹਨੂੰ ਸਮਝ ਨਹੀਂ ਸਕਦੀ, ਕੋਈ ਕੀਮਤ ਕੌਣ ਪਾ ਸਕਦਾ। ਸੋ ਇਹ ਗੱਲ ਭਾਈ ਸਾਹਿਬ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਪਿਆਰਿਓ, ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਸੋ ਅੱਜ ਦਾਸ ਦੀ ਰਵਾਨਗੀ ਹੈ, ਲੇਟ ਨਾਈਟ ਮੇਰੀ ਫਲਾਈਟ ਹੈ ਅਤੇ ਤਕਰੀਬਨ ਇੱਕ ਮਹੀਨਾ ਆਪ ਦੇ ਦਰਸ਼ਨ ਕਰਦਿਆਂ ਸੇਵਾ ਕਰਦਿਆਂ ਬਤੀਤ ਹੋਇਆ। ਵਿਚਰਦਿਆਂ ਹੋਇਆਂ, ਉੱਠਦਿਆਂ ਬਹਿੰਦਿਆਂ ਬੋਲਦਿਆਂ ਚੱਲਦਿਆਂ ਹੋਇਆਂ ਗੁਰੂ ਪਿਆਰਿਓ ਬਹੁਤ ਸਾਰੀਆਂ ਹੋਈਆਂ ਭੁੱਲਾਂ ਆਪ ਨੇ ਮਹਿਸੂਸ ਨਾ ਕਰਨੀਆਂ, ਖਿਮਾ ਕਰ ਦੇਣੀ। ਇੱਕ ਅਰਦਾਸ ਗੁਰੂ ਚਰਨਾਂ ਵਿੱਚ ਕਰ ਦਿਓ, ਦਾਸ ਦਾ ਜੀਵਨ, ਦਾਸ ਦੀ ਜ਼ਿੰਦਗੀ ਜਿੰਨੀ ਕੁ ਵੀ ਬਾਕੀ ਹੈ, ਵੱਡੀ ਛੋਟੀ ਦਾ ਸਵਾਲ ਨਹੀਂ, ਭਾਵੇਂ ਥੋੜ੍ਹੀ ਹੋਵੇ, ਪਰ ਇਹ ਜੀਵਨ ਸਤਿਗੁਰਾਂ ਦੀ ਸੇਵਾ ਵਿੱਚ ਸਤਿਗੁਰਾਂ ਦੇ ਲੇਖੇ ਲੱਗ ਜਾਵੇ। ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ। ਮੈਂ ਇੱਥੇ ਧੰਨਵਾਦ ਕਰਦਿਆਂ ਸਾਰੇ ਪ੍ਰਬੰਧਕ ਗੁਰਮੁਖਾਂ ਦਾ, ਇੱਥੇ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਸਾਹਿਬਾਨ ਸੇਵਾਦਾਰ, ਇਸੇ ਤਰ੍ਹਾਂ ਰਾਗੀ ਢਾਡੀ ਜਥੇ ਜਿੰਨੇ ਵੀ ਸੇਵਾਵਾਂ ਦੇ ਵਿੱਚ ਹਨ, ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਹਿਬ ਸਿਓ ਮੇਲ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ, ਜਿਨ੍ਹਾਂ ਨੇ ਇੱਕ ਮਹੀਨਾ ਇਸ ਅਸਥਾਨ 'ਤੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ, ਭਾਈ ਗੁਰਦਾਸ ਦੇ ਕਵਿਤਾਂ ਦੀ ਕਥਾ ਸਰਵਣ ਕਰਾਈ ਹੈ। ਅੱਜ ਇਹਨਾਂ ਦਾ ਲਾਸਟ ਦੀਵਾਨ ਹੈ। ਸੋ ਸੰਗਤਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ, ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਦਾ ਵੀ ਅੱਜ ਲਾਸਟ ਦੀਵਾਨ ਹੈ। ਇਹਨਾਂ ਨੇ ਵੀ ਵਾਪਸ ਜਾਣਾ ਹੈ। ਸੋ ਇੱਕ ਮਹੀਨਾ ਹਾਜ਼ਰੀ ਭਰੀ ਇਸ ਸਥਾਨ 'ਤੇ ਸੰਗਤਾਂ ਵੱਲੋਂ, ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇਹਨਾਂ ਦਾ ਲਾਸ਼ਟ ਦੀਵਾਨ ਸੀ, ਸੋ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਬਹੁਤ ਧੰਨਵਾਦ। ਹੁਣ ਸਮਾਂ ਭਾਈ ਸੁਖਵਿੰਦਰ ਸਿੰਘ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਹੈ, ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਗੁਰੂ ਘਰ ਦਾ ਰਾਗੀ ਜੱਥਾ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਮੈਂ ਗੁਰੂ ਬਾਰੇ ਸੁਣਿਆ ਸੀ, ਮੈਂ ਆਪਣੀਆਂ ਅੱਖਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਉਹ ਵਿਛੜਿਆ ਹੋਇਆਂ ਨੂੰ ਪ੍ਰਭੂ ਪਰਮੇਸ਼ਰ ਨਾਲ ਮਿਲਣ ਵਾਲਾ ਹੈ, ਦਰਗਾਹ ਦਾ ਵਕੀਲ ਬਣਦਾ ਹੈ। ਸੋ ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਤੋਂ ਪਹਿਲਾਂ ਆਪਾਂ ਸ਼ਬਦ ਸਰਵਣ ਕਰਾਂਗੇ, ਕੀਤਾ ਲੋੜੀਏ ਕੰਮ, ਸੋ ਹਰ ਪਿਆਖੀਏ, ਉਸ ਤੋਂ ਬਾਅਦ ਅਰਦਾਸ ਹੋਵੇਗੀ ਆਨੰਦ ਕਾਜ ਦੀ, ਰਮਤਾ ਦੀ। ਆਓ ਬੜੇ ਪਿਆਰ ਦੇ ਨਾਲ ਸ਼ਬਦ ਸਰਵਣ ਕਰੀਏ, ਕੀਤਾ ਲੋੜੀਏ ਕੰਮ, ਸੋ ਹਰ ਪਿਆਖੀਏ।

ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਪਾਂ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਵਿੱਤਰ ਹਜ਼ੂਰੀ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਸੋ ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪਕੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਸੁਪਾਗ ਪਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਗੁਰੂ ਸਾਹਿਬ ਦੀਆਂ ਬੈਠਣਾ, ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ, ਉਸੇ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ।

ਪ੍ਰਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਏ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ

मन सहज भया हर पाया बलराम जियो गुरमुख मिलिया सुभाई।

ਆਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤਰਨ ਸਵੰਨੀ ਖੜ ਰਤਨ ਜੜਾਵੀ,

ਗੁਰ ਨਾਨਕ ਸਤਿਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਆ

ਸ਼ਾਹੂ ਸ਼ਿਰਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ

ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਆ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੇ ਤੁਮ ਆਪਣ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਹਰੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਇਸੇ ਤਰ੍ਹਾਂ ਸਦਾ ਬਣੀ ਰਹੇ। ਮੈਂ ਜਦੋਂ ਵੇਖਣਾ ਪਿਆ ਬੱਚਿਆਂ ਵੱਲ, ਛੋਟੇ ਛੋਟੇ ਹੁੰਦੇ ਸਨ, ਮੱਥਾ ਟੇਕਣ ਆਉਂਦੇ ਹੁੰਦੇ ਸਨ ਗੁਰਦੁਆਰਾ ਸਾਹਿਬ। ਅੰਕਲ ਮਹਿੰਦਰ ਸਿੰਘ ਧਾਲੀਵਾਲ ਮਾਸਟਰ ਜੀ, ਜਿਨ੍ਹਾਂ ਨੇ ਬੜੀ ਸੇਵਾ ਕੀਤੀ ਗੁਰਦੁਆਰਾ ਸਾਹਿਬ, ਸਾਡੇ ਨਾਲ ਬੜਾ ਪਿਆਰ ਕਰਦੇ ਸਨ, ਭਾਵੇਂ ਉਹ ਸਰੀਰ ਕਰਕੇ ਨਹੀਂ ਰਹੇ ਦੁਨੀਆਂ 'ਤੇ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਉਹਨਾਂ ਦੇ ਪਰਿਵਾਰ 'ਤੇ, ਸਾਰਾ ਹੀ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਹਰਦਿਆਲ ਸਿੰਘ ਜੀ ਮਾਨ, ਜਿਨ੍ਹਾਂ ਨੂੰ ਆਪਾਂ ਹੈਪੀ ਮਾਨ ਕਹਿੰਦੇ ਹਾਂ, ਆਓ ਉਹਨਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੰਗਿਓ ਨੂਰ ਨਨਕਾਣੇ ਦੀ ਧਰਤ ਕੋਲੋਂ, ਪੰਜਾ ਸਾਹਿਬ ਤੋਂ ਪ੍ਰੇਮ ਪਿਆਰ ਮੰਗਿਓ, ਮੰਗਿਓ ਚਰਨਾਂ ਦੀ ਧੂੜ ਹਜ਼ੂਰ ਸਾਹਿਬੋਂ, ਪਟਨਾ ਸਾਹਿਬ ਤੋਂ ਉਸਤਾ ਦੀਦਾਰ ਮੰਗਿਓ, ਫੂਲਾ ਸਿੰਘ ਅਕਾਲੀ ਤੋਂ ਸਿਦਕ ਮੰਗਣਾ, ਨਲੂਏ ਸ਼ੇਰ ਤੋਂ ਹਿੰਮਤ ਇਕਬਾਲ ਮੰਗਿਓ, ਜਪਜੀ ਸਾਹਿਬ ਚੋਂ ਜਿਉਣ ਦਾ ਰਾਹ ਮੰਗਣਾ, ਸੁਖਮਣੀ ਸਾਹਿਬ ਚੋਂ ਸੁੱਖ ਭੰਡਾਰ ਮੰਗਿਓ, ਚੀਜ਼ਾਂ ਸਭੇ ਜ਼ਰੂਰੀ ਨੇ ਗ੍ਰਿਸਤ ਅੰਦਰ, ਆਪਣੇ ਦੇਸ਼ ਅਤੇ ਕੌਮ ਦਾ ਪਿਆਰ ਮੰਗਿਓ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਖੁਸ਼ੀ ਦੇ ਸਮਾਗਮ ਦੇ ਵਿੱਚ ਭਵਜੋਤ ਸਿੰਘ ਪੱਟੀ ਅਤੇ ਸਾਡੀ ਲਾਡਲੀ ਸੰਗਮ ਕੌਰ ਧਾਲੀਵਾਲ ਦੇ ਸ਼ੁਭ ਆਨੰਦ ਕਾਰਜ ਦੇ ਮੌਕੇ ਧਾਲੀਵਾਲ ਪਰਿਵਾਰ ਪੱਟੀ ਪਰਿਵਾਰ ਦੇ ਸੱਦੇ 'ਤੇ ਗੁਰੂ ਪਾਤਸ਼ਾਹ ਦੇ ਸਨਮੁੱਖ ਇਹਨਾਂ ਦੋਨਾਂ ਨੂੰ ਸੰਗਤੀ ਰੂਪ ਦੇ ਵਿੱਚ ਆਪਣਾ ਪਿਆਰ, ਗੁਰੂ ਸਾਹਿਬ ਦਾ ਆਸ਼ੀਰਵਾਦ ਅਤੇ ਸੰਗਤੀ ਰੂਪ ਦੇ ਵਿੱਚ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ ਕਿ ਪਰਮਾਤਮਾ ਇਹਨਾਂ ਦੋਨਾਂ ਨੂੰ ਇਹਨਾਂ ਦੇ ਗ੍ਰਸਤ ਜੀਵਨ ਦੇ ਵਿੱਚ ਉਹ ਹਰ ਇੱਕ ਤਰ੍ਹਾਂ ਦੀ ਖੁਸ਼ੀ ਪ੍ਰਦਾਨ ਕਰੇ ਜਿਸ ਖੁਸ਼ੀ ਨੂੰ ਆਪਾਂ ਸਾਰੇ ਜ਼ਿੰਦਗੀ 'ਚ ਮੰਨਣਾ ਚਾਹੁੰਦੇ ਹਾਂ। ਜਿੱਥੇ ਅੱਜ ਅਸੀਂ ਇਹਨਾਂ ਦੋਨਾਂ ਨੂੰ ਇਸ ਬਲੈਸਫੁੱਲ ਯੂਨੀਅਨ ਦੇ ਲਈ ਮੁਬਾਰਕਬਾਦ, ਪਿਆਰ, ਆਸ਼ੀਰਵਾਦ ਇਹ ਸਭ ਕੁਛ ਕਰਦੇ ਹਾਂ, ਉੱਥੇ ਅੱਜ ਅਸੀਂ ਸਾਡੇ ਸਵਰਗਾਂ ਵਿੱਚ ਬੈਠੇ ਅੰਕਲ ਜੀ, ਆਂਟੀ ਜੀ, ਦਾਦਾ ਦਾਦੀ, ਉਹਨਾਂ ਦਾ ਪਿਆਰ, ਉਹਨਾਂ ਦਾ ਆਸ਼ੀਰਵਾਦ, ਫੁੱਫੜ ਜੀ ਅਤੇ ਮਾਮਾ ਜੀ ਦਾ ਵੀ ਆਸ਼ੀਰਵਾਦ, ਅਤੇ ਜਿਹੜੇ ਅਸੀਂ ਇੱਥੇ ਪ੍ਰੈਜੈਂਟ ਹਾਂ ਅਸੀਂ ਸਾਰੇ ਹੀ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਮੈਂ ਦੋ ਗੱਲਾਂ ਡਿਫਰੈਂਟਲੀ ਐਨਾਲਾਈਜ਼ ਕਰਦਾ ਹੁੰਦਾ ਕਿ ਜਦੋਂ ਵੀ ਤੁਸੀਂ ਇੱਕ ਪਰਿਵਾਰ 'ਚੋਂ ਦੂਜੇ ਪਰਿਵਾਰ 'ਚ ਜਾਣਾ, ਇਹ ਕੋਸ਼ਿਸ਼ ਕਰਿਓ ਕਿ ਲਾਈਫ ਇਜ਼ ਅ ਫਾਈਨ ਲਾਈਨ ਬਿਟਵੀਨ ਅ ਟੋਲਰੈਂਸ ਐਂਡ ਅਸੈਪਟੈਂਸ। ਤੁਸੀਂ ਟੋਲਰੈਂਸ ਲੈ ਕੇ ਨਹੀਂ ਜਾਣਾ, ਤੁਸੀਂ ਅਸੈਪਟੈਂਸ ਲੈ ਕੇ ਜਾਣਾ। ਅਸੈਪਟੈਂਸ ਇਜ਼ ਅ ਕੰਪਲੀਟ ਕਲੋਜਰ ਆਲਵੇਜ਼, ਟੋਲਰੈਂਸ ਇਜ਼ ਅ ਫਾਈਟ ਵਿਦ ਇਨ ਵਿਦ ਨੋ ਕਲੋਜਰ। ਦੂਸਰਾ ਇੱਕ ਸੀ ਨੂੰ ਧਿਆਨ 'ਚ ਰੱਖਣਾ ਬੇਟਾ, ਯੂਰ ਸੀ ਕੁੱਡ ਬੀ ਯੋਰ ਕੰਟਰੋਲ ਐਂਡ ਸੀ ਕੁੱਡ ਬੀ ਯੋਰ ਕੇਅਰ। ਇਹ ਕੋਸ਼ਿਸ਼ ਕਰਿਓ ਕਿ ਜਦੋਂ ਤੁਹਾਨੂੰ ਕੋਈ ਗੱਲ ਕਹਿੰਦਾ ਉਸਨੂੰ ਉਸ ਕੇਅਰ ਦੀ ਸੀ ਥਣੀ ਦੇਖਣਾ, ਉਸ ਕੇਅਰ ਦੀ ਅੱਖ ਥਣੀ ਦੇਖਣਾ, ਉਸਨੂੰ ਉਸ ਕੰਟਰੋਲ ਦੀ ਅੱਖ ਨਾਲ ਨਹੀਂ ਦੇਖਣਾ। ਜਦੋਂ ਤੁਸੀਂ ਪਰਿਵਾਰਕ ਮੈਂਬਰਾਂ ਦੇ, ਤੁਹਾਡੇ ਮਾਤਾ ਪਿਤਾ, ਜਿਸ ਪਰਿਵਾਰ 'ਚ ਤੂੰ ਜਾਣਾ ਉਸ ਪਰਿਵਾਰ ਦੇ ਮਾਤਾ ਪਿਤਾ ਉਹ ਅੱਜ ਤੇਰੇ ਨੇ, ਤੇਰੇ ਉਸ ਪਰਿਵਾਰ ਨੇ ਜਦੋਂ ਤੈਨੂੰ ਕੁਛ ਕਹਿਣਾ ਉਸਨੂੰ ਕੇਅਰ ਦੀ ਨਿਗਾਹ ਨਾਲ ਦੇਖਣਾ, ਆਪਾਂ ਉਸਨੂੰ ਕੰਟਰੋਲ ਦੀ ਨਿਗਾਹ ਨਾਲ ਨਹੀਂ ਦੇਖਣਾ। ਇਹ ਕੁਛ ਚੀਜ਼ਾਂ ਨੇ ਲਾਈਫ ਦੀਆਂ ਜਿਹੜੀਆਂ ਆਪਾਂ ਅੱਗੇ ਵਧਣਾ। ਸੋ ਜਿੱਥੇ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵੀਰ ਰਣਵੀਰ ਸਿੰਘ ਚੇਅਰਮੈਨ DCC ਉਹਨਾਂ ਨੂੰ ਕੰਮਾਂ ਕਰਕੇ ਜਾਣਾ ਪੈ ਗਿਆ, ਹਰਪਾਲ ਸਿੰਘ ਅਤੇ ਇਹਨਾਂ ਦੀ ਸਮੁੱਚੀ ਕਮੇਟੀ ਵੱਲੋਂ, ਸਾਡੇ ਸਾਰੇ ਯਾਰਾਂ ਦੋਸਤਾਂ ਵੱਲੋਂ, ਤੂੰ ਹਮੇਸ਼ਾ ਤਾਇਆ ਜੀ ਕਹਿ ਕੇ ਬੁਲਾਉਂਦੀ ਹਾਂ ਸਾਰਿਆਂ ਨੂੰ, ਸਾਡੇ ਸਾਰਿਆਂ ਵੱਲੋਂ ਤੈਨੂੰ ਬਹੁਤ ਬਹੁਤ ਪਿਆਰ, ਤੇਰੀ ਚੜ੍ਹਦੀ ਕਲਾ ਦੀ ਕਾਮਨਾ। ਪੱਟੀ ਪਰਿਵਾਰ ਨੂੰ, ਧਾਲੀਵਾਲ ਪਰਿਵਾਰ ਨੂੰ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਵਧਾਈਆਂ, ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਗ੍ਰੰਥੀ ਸਾਹਿਬਾਨਾਂ ਦਾ, ਕੀਰਤਨੀ ਸਾਹਿਬਾਨਾਂ ਦਾ, ਦੋਨਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਬੇਟਾ ਭਵਜੋਤ ਸਿੰਘ ਅਤੇ ਬੇਟੀ ਸੰਗਮ ਕੌਰ ਦੇ ਸ਼ੁਭ ਆਨੰਦ ਕਾਰਜ ਪੂਰਨ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਨੇ। ਦੋਨੇ ਹੀ ਪਰਿਵਾਰਾਂ ਨੂੰ ਅਤੇ ਬੱਚਾ ਬੱਚੀ ਨੂੰ ਲੱਖ ਲੱਖ ਵਧਾਈ ਹੋਵੇ। ਬਾਬਾ ਪਰਮਜੀਤ ਸਿੰਘ, ਕੀਰਤੀ ਸਾਹਿਬਾਨ ਅਤੇ ਸਕਰੀਨ ਚਲਾਉਣ ਵਾਲੇ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ। ਦੋਨੇ ਹੀ ਪਰਿਵਾਰ ਗੁਰੂ ਘਰ ਦੇ ਵਿੱਚ ਹਮੇਸ਼ਾ ਗੁਰੂ ਘਰ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ। ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਵੀ ਇਹਨਾਂ ਦਾ ਪਿਆਰ ਇਤਫਾਕ ਇਸੇ ਤਰ੍ਹਾਂ ਹੀ ਬਣਿਆ ਰਹੇ ਅਤੇ ਗੁਰੂ ਘਰ ਉੱਤੇ ਅਥਾਹ ਸ਼ਰਧਾ ਇਸੇ ਤਰ੍ਹਾਂ ਹੀ ਰਹੇ। ਬੇਟਾ ਸੰਗਮ ਨੂੰ ਇੱਕ ਬੇਨਤੀ ਕਰਨਾ ਮੈਂ ਚਾਹੁੰਦਾ ਹਾਂ। ਬੇਟਾ ਤੇਰੀ ਭੂਆ ਜੀ ਸਾਡੇ ਪਿੰਡ ਨੇ, ਜਿਹਨਾਂ ਅਸੀਂ ਪਿਆਰ ਨਾਲ ਅੰਮ੍ਰਿਤ ਭਾਬੀ ਜੀ ਕਹਿੰਦੇ ਹਾਂ, ਪਲੀਜ਼ ਜਿਸ ਤਰ੍ਹਾਂ ਤੁਹਾਡੀ ਭੂਆ ਜੀ ਨੇ ਸਾਡੇ ਪਿੰਡ ਦੇ ਹਰੇਕ ਇਨਸਾਨ ਦੇ ਦਿਲ ਉੱਤੇ ਰਾਜ ਕੀਤਾ, ਪੁੱਛ ਉਸੇ ਤਰ੍ਹਾਂ ਹੀ ਤੂੰ ਪੱਟੀ ਪਰਿਵਾਰ ਵਿੱਚ ਜਾ ਕੇ ਵੀ ਰਾਜ ਕਰੀ। ਪੱਟੀ ਪਰਿਵਾਰ ਸਾਡਾ ਆਪਣਾ ਪਰਿਵਾਰ ਆ ਪੁੱਤ, ਤੇਰੇ ਹੋਣ ਵਾਲੇ ਮੰਮੀ ਡੈਡੀ ਦਾ ਸੁਭਾਅ ਬਹੁਤ ਹੀ ਠੰਡਾ ਆ ਪੁੱਤ, ਹਮੇਸ਼ਾ ਉਹਨਾਂ ਨੂੰ ਖੁਸ਼ ਰੱਖਣਾ। ਮੈਂ ਬੇਟਾ ਭਾਵਜੋਤ ਸਿੰਘ ਨੂੰ ਵੀ ਬੇਨਤੀ ਕਰੂੰਗਾ ਵੀ ਤੇਰੇ ਨਵੇਂ ਮੰਮੀ ਡੈਡੀ ਨੇ ਜਿਹੜੇ ਉਹ ਵੀ ਬੜੇ ਸਤਿਕਾਰਯੋਗ ਨੇ, ਉਹਨਾਂ ਦਾ ਹਮੇਸ਼ਾ ਸਤਿਕਾਰ ਬਕਾਰ ਰੱਖਣਾ ਆ ਤੁਸੀਂ ਦੋਨਾਂ ਨੇ। ਕੁਝ ਕੁ ਜ਼ਰੂਰੀ ਬੇਨਤੀਆਂ ਨੇ ਗੁਰੂ ਘਰ ਦੇ ਗੁਰਮਰਿਆਦਾ ਅਨੁਸਾਰ। ਗੁਰੂ ਘਰ ਦੇ ਵਿੱਚ ਦੋਨੇ ਬੇਟਾ ਬੇਟੀ ਦੇ ਮਾਤਾ ਪਿਤਾ ਹੀ ਸ਼ਗਨ ਦਰਬਾਰ ਵਿੱਚ ਕਰ ਸਕਦੇ ਨੇ, ਬਾਕੀ ਸਾਰੀ ਸੰਗਤ ਨੇ ਬਾਹਰ ਟੈਂਟ ਦੇ ਵਿੱਚ ਸ਼ਗਨ ਕਰਨਾ ਆ। ਦੂਸਰੀ ਬੇਨਤੀ ਆ ਵੀ ਜਦੋਂ ਵੀ ਆਪਾਂ ਇੱਥੋਂ ਜਾਣਾ ਆ, ਕਿਸੇ ਨੇ ਵੀ ਮਹਾਰਾਜ ਵੱਲ ਪਿੱਠ ਨਹੀਂ ਕਰਨੀ ਅਤੇ ਖੜ੍ਹ ਕੇ ਗੱਲਾਂ ਨਹੀਂ ਕਰਨੀਆਂ। ਪਲੀਜ਼ ਦਰਬਾਰ ਇਸ ਤੋਂ ਬਾਅਦ ਸ਼ੁਰੂ ਹੋ ਜਾਣੇ ਨੇ, ਸਾਰਿਆਂ ਨੇ ਬੜੇ ਹੀ ਪਿਆਰ ਨਾਲ ਸ਼ਾਂਤੀ ਨਾਲ ਬਾਹਰ ਜਾਣਾ ਆ, ਇਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ। ਦੋਨੋਂ ਹੀ ਪਰਿਵਾਰਾਂ ਵੱਲੋਂ ਆਏ ਹੋਏ ਸੱਜਣਾਂ ਮਿੱਤਰਾਂ ਯਾਰ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਧਾਲੀਵਾਲ ਪਰਿਵਾਰ ਅਤੇ ਪੱਟੀ ਪਰਿਵਾਰ ਨੂੰ ਗੁਰੂ ਘਰ ਦੇ ਸਮੂਹ ਸੇਵਾਦਾਰ ਅਤੇ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਇਹ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਹਨ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਕੀਤੀਆਂ ਨੇ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਇਹ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਵਿਆਹ ਦੇ ਸਮਾਗਮਾਂ ਦੀ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ, ਵਿਆਹ ਤੇਰੇ ਦੀਆਂ ਹੋਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਮੈਂ ਕੁਰਬਾਨੇ ਜਾਵਾਂ। ਵਾਹਿਗੁਰੂ ਜੀ ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ ਤੇ ਸੂਰਜ ਵਰਗੀ ਲਾਲੀ, ਚੜ੍ਹਦੀ ਕਲਾ ਚ ਰੱਖੇ ਤੈਨੂੰ ਬਾਗ ਤੇਰੇ ਦਾ ਮਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਇੱਕੋ ਕਵਿਤਾ ਕਹਿ ਜਾਣੀ ਆ ਚਾਰ ਪੰਜ ਮਿੰਟ ਦੀ, ਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਪ੍ਰਧਾਨ ਸਾਹਿਬ ਗੁਰੂ ਘਰ ਦੇ ਸੇਵਾਦਾਰ ਝਾੜੂ ਬਰਦਾਰ, ਉਹਨਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀਆਂ ਕਿਹਾ ਤੇ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੱਤੀ ਹੈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੋ ਜੀ, ਆਖੋ ਪਿਆਰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਪ੍ਰਧਾਨ ਜੀ ਹੁਣੇ ਕਹਿ ਕੇ ਗਏ ਨੇ ਕਿ ਬੱਚੇ ਬੱਚੇ ਨੂੰ ਨਵੇਂ ਬਾਬਾ ਮਾਂ ਬਾਪ ਦਾ ਜਿਹੜਾ ਸਤਿਕਾਰ ਬੜੀ ਅਬਦ ਭਾਵਨਾ ਨਾਲ ਕਰਨਾ ਚਾਹੀਦਾ। ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋਰ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨ ਨੂੰ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਜਥੇ ਪਾਸੋਂ ਸੁਭਾਗੀ ਜੋੜੀ ਨੂੰ ਅਤੇ ਅੰਨਾਂ ਸੰਗਤਾਂ ਨੂੰ ਵਧਾਈਆਂ ਸਤਿਗੁਰਾਂ ਦੇ ਚਰਨਾਂ ਕਲਾਂ ਵਿੱਚ ਹੀ ਕਹਿ ਦਿੱਤੀਆਂ।

0: ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ, ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਦੋਹਾਂ ਪਰਿਵਾਰਾਂ ਨੂੰ, ਆਈ ਹੋਈ ਸੰਗਤ ਨੂੰ, ਉਸ ਭਾਗੀ ਜੋੜੀ ਨੂੰ ਲੱਖ ਲੱਖ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਬੱਚਿਆਂ ਨੂੰ ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ, ਅਥਵਾਕ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ। ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਵਿਆਹ ਦੇ ਸਮਾਗਮਾਂ ਦੀ ਇੱਥੇ ਸਮਾਪਤੀ, ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾ ਰਹੀ ਹੈ। ਸ਼ਗਨ ਦੀ ਰਸਮ ਜਿਹੜੀ ਹੈ ਇੱਥੇ ਮੇਨ ਹਾਲ ਦੇ ਵਿੱਚ ਨਹੀਂ ਹੋਵੇਗੀ, ਉੱਥੇ ਬਾਹਰ ਹੀ ਟੈਂਟ ਦੇ ਵਿੱਚ ਤੁਸੀਂ ਸ਼ਗਨ ਪਾਉਣਾ ਹੈ ਅਤੇ ਨਾਲੇ ਉਹ ਤੁਸੀਂ ਲੰਗਰ ਛਕਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਓ ਹੁਣ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰੀਏ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਤਿੰਨਾਂ ਦੇ ਜੱਥੇ ਪਾਸੋਂ ਜੀ, ਪਰ ਗੱਲਾਂ ਨਹੀਂ ਆਪਾਂ ਕਰਨੀਆਂ, ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ, ਸੋ ਪਲੀਜ਼ ਆਪਾਂ ਗੱਲਾਂ ਬਾਹਰ ਕਰ ਸਕਦੇ ਹਾਂ, ਇਹ ਬੇਨਤੀ ਪ੍ਰਵਾਨ ਕਰਨੀ। ਹੁਣ ਮਾਤਾ ਪਿਤਾ ਹੀ ਸ਼ਗਨ ਪਾਉਣਗੇ, ਬਾਕੀ ਸੰਗਤ ਨੇ ਸ਼ਗਨ ਇੱਥੇ ਨਹੀਂ ਪਾਉਣਾ, ਬਾਹਰ ਟੈਂਟ ਵਿੱਚ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੋਪਾਲ ਤੇਰਾ ਆਰਤਾ ਜੋਜਣ ਤੁਮਰੀ ਭਗਤ ਕਰਨ ਤੇ ਤਿੰਦਕੇ ਕਾਜ ਸਵਾਰਤਾ ਦਾਲ ਸੀਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਤ ਜੀਓ ਪਣੀਆਂ ਸ਼ਾਦਲ ਨੀਕਾ ਅਨਾਜ ਮੰਗੂ ਸਤ ਸੀਕਾ ਗਉ ਭੈਂਸ ਮੰਗੂ ਲਵੇਰੀ ਇੱਕ ਤਾਜਣ ਤੁਰੀ ਚਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ ਗੁਰੂ ਰਾਮਦਾਸ ਜੀ ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ ਤਰਿਆ ਕਣੀ ਕਈ ਹਜ਼ਾਰ ਦੇਖੇ ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ ਤੇਰੇ ਪਾਰਸ ਤੇ ਪਰ ਪਕਾਰ ਦੇਖੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਦਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰਾਂ ਨੂੰ ਸੀ ਚੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਸਤਿਕਾਰ ਤੇ ਪਿਆਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੇ ਦੁਆਰੇ ਤੇ ਚੱਲ ਕੇ ਆਏ ਹਾਂ ਮੰਗਤੇ ਬਣ ਕੇ ਖੈਰ ਮੰਗਣ ਵਾਸਤੇ ਅਸੀਂ ਦੂਰੋਂ ਚੱਲ ਕੇ ਮੰਗਤੇ ਆਏ ਆ ਤੇਰੇ ਚਰਨੀ ਸੀ ਝੁਕਾਏ ਤੂੰ ਹੈ ਦਾਤਾ ਬਖਸ਼ਣ ਹਾਰਾ ਤੇਰੇ ਵੈਲਣਾ ਪਾਰ ਉਤਾਰਾ ਇਹ ਦਰ ਤੋਂ ਬਿਨਾਂ ਸਾਡਾ ਕੋਈ ਹੋਰ ਸਹਾਰਾ ਨਹੀਂ ਤੇ ਇੱਥੋਂ ਬਿਨਾਂ ਸਾਡਾ ਕੋਈ ਟਿਕਾਣਾ ਵੀ ਹੋਰ ਨਹੀਂ ਕਿਉਂਕਿ ਗੁਰਸਿੱਖ ਦਾ ਗੁਰੂ ਦੇ ਪਿਆਰ ਵਾਲੀ ਰੂਹ ਦਾ ਇੱਕੋ ਇੱਕ ਟਿਕਾਣਾ ਉਹ ਗੁਰੂ ਦੇ ਚਰਨ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਘ ਜੋੜੀਏ ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹ ਮਾਣ ਹੋੜੀਏ ਇੱਥੇ ਬਰਿਆਈਆਂ ਲੋਚਦਾ ਜਿਹੜਾ ਮਾਣ ਉਹ ਚੰਗਿਆਈਆਂ ਵੱਲ ਨੂੰ ਤੁਰ ਪੈਂਦਾ ਇੱਥੇ ਸਾਡੇ ਲੇਖ ਪੁੱਠੇ ਵੀ ਸਿੱਧੇ ਹੋ ਜਾਂਦੇ ਆ ਕੇ ਆਮ ਅਸੀਂ ਪੁਰਾਣੀ ਇੱਕ ਕਹਾਵਤ ਸੁਣਦੇ ਹਾਂ ਮਾਈਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਜਿਹੜੀ ਵਿਆਹ ਮਾਤਾ ਨਾ ਬੰਦੇ ਦੇ ਪੁੱਠੇ ਲੇਖ ਲਿਖਦੀ ਬੱਚੇ ਦੇ ਪੁੱਠੇ ਲੇਖਾਂ ਤੋਂ ਭਾਵ ਇਹ ਨਹੀਂ ਸੀ ਹੁੰਦਾ ਵੀ ਕਲਮ ਪੁੱਠੀ ਆ ਜਾਂ ਕਾਗਜ਼ ਪੁੱਠਾ ਜਾਂ ਅੱਖਰ ਪੁੱਠੇ ਆ ਪੁੱਠੇ ਲੇਖਾਂ ਤੋਂ ਭਾਵ ਆ ਵੀ ਪਹਿਲਾਂ ਬੰਦੇ ਦਾ ਲਿਖਿਆ ਜਾਂਦਾ ਵੀ ਮਰਨਾ ਕਦੋਂ ਆ ਤੂੰ ਇਹ ਗੱਲ ਦੀ ਗਵਾਹੀ ਸਤਿਗੁਰੂ ਕਹਿੰਦੇ ਆ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੈ ਮਾਈ ਇਹਨੂੰ ਤਾਂ ਕਿਹਾ ਗਿਆ ਵੀ ਪੁੱਠਾ ਲੇਖ ਆ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਗੁਰੂ ਦੇ ਨਾਲ ਜੁੜ ਕੇ ਲੰਘ ਜਾਵੇ ਤਾਂ ਸਫ਼ਰ ਹੀ ਹੋ ਜਾਂਦੀ ਜ਼ਿੰਦਗੀ ਅਤੇ ਜੇ ਗੁਰੂ ਤੋਂ ਬੇਮੁੱਖ ਹੋ ਕੇ ਤੁਰੇ ਫਿਰੀਏ ਫਿਰ ਜਿਵੇਂ ਪੰਛੀ ਜਾਨਵਰ ਕੀੜੇ ਮਕੌੜੇ ਪਸ਼ੂ ਸੱਪ ਸਰਾਨਾ ਅੰਡ ਜੇਰ ਜ ਸਿਹਤ ਜ ਔਤ ਭਾਜ ਜਿਵੇਂ ਸ਼੍ਰੇਣੀਆਂ ਜੂਡਾ ਕੱਟ ਕੇ ਚਲੀਆਂ ਜਾਂਦੀਆਂ ਉਹ ਵੀ ਫਿਰ ਆਪਾਂ ਚਲੇ ਜਾਵਾਂਗੇ ਜੇ ਗੁਰੂ ਤੋਂ ਬਿਨਾਂ ਏ ਅੰਡਜ ਜੇਰ ਜ ਸਿਹਤ ਜ ਔਤ ਭਜ ਤੇਰੇ ਕੀਤੇ ਜਨਤਾ ਜਿਹੜੀ 84 ਲੱਖ ਜੋਨੀ ਹੈ ਚਾਰ ਸ਼੍ਰੇਣੀਆਂ ਚੋਂ ਪੈਦਾ ਹੁੰਦੀ ਹੈ ਅੰਡਜ ਤੋਂ ਜੇਰਜ ਤੋਂ ਸਿਹਤਜ ਤੋਂ ਮੁੜਕੇ ਤੋਂ ਭਾਵ ਬੈਸ਼ਟਾ ਤੋਂ ਤੇ ਧਰਤੀ ਤੋਂ ਇਹ ਚਾਰ ਸ਼੍ਰੇਣੀਆਂ ਦੇ ਵਿੱਚੋਂ 84 ਲੱਖ ਜੁਨੀ ਪੈਦਾ ਹੁੰਦੀ ਹੈ ਤੇ ਇੱਕੋ ਇੱਕ ਜੁਨੀ ਆ ਮਨੁੱਖਾ ਦੇਹੀ ਜਿਹੜੀ ਜਿਹਨੂੰ ਮਾਣ ਮਿਲਿਆ ਜਿਹਨੂੰ ਮਹਾਰਾਜ ਕਹਿੰਦੇ ਬੰਦੇ ਬੰਦਗੀ ਇੱਕ ਤਿਆਰ ਕਹਿੰਦੇ ਤੂੰ ਬੰਦਗੀ ਕਰਨ ਆਇਆ ਤੂੰ ਚਗਿਆਈ ਕਰਨ ਆਇਆ ਅਮਲ ਜੇ ਕੀਤਿਆਂ ਦੁਨੀ ਵਿੱਚ ਦਰ ਕੇ ਆਵੇ ਕੰਮ ਕਈ ਵਾਰੀ ਆਪਾਂ ਸੁਣਦੇ ਹਾਂ ਦੇਖਿਆ ਵੀ ਆਮ ਹੀ ਬੰਦਾ ਹਰੇਕ ਕਹਿ ਦਿੰਦਾ ਵੀ ਅਗਲੀ ਦੁਨੀਆ ਕਿਹਨੇ ਦੇਖੀ ਰੱਬ ਕਿਹਨੇ ਦੇਖਿਆ ਅਸੀਂ ਤਾਂ ਭਵੇਂ ਨਹੀਂ ਦੇਖਿਆ ਤੁਸੀਂ ਨਹੀਂ ਦੇਖਿਆ ਪਰ ਜਿਹੜੇ ਗੁਰੂ ਸਾਹਿਬ ਗਵਾਹੀ ਭਰ ਰਹੇ ਨੇ 10 ਪਾਤਸ਼ਾਹੀਆਂ ਉਹ ਕਹਿੰਦੇ ਵੀ ਦਰ ਕੇ ਆਵੇ ਕੰਮ ਇਹਦਾ ਮਤਲਬ ਦਰਗਾਹ ਹੈਗੀ ਆ ਕੋਈ ਅਸੀਂ ਦੁਨੀਆਂ ਦੇ ਜਿੱਦੇ ਮਰਜ਼ੀ ਵਿਦਵਾਨ ਹੋਈਏ ਬੰਦੇ ਦੀ ਭਵੇਂ ਨਾ ਬਣਿਓ ਗੱਲ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਦਾ ਮਤਲਬ ਦੁਨੀਆਂ ਤੋਂ ਲੈ ਕੇ ਦਰਗਾਹ ਤੱਕ ਦੀ ਗੱਲ ਜੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਕੀਤੀ ਤਾਂ ਦਰਗਾਹ ਹੈਗੀ ਆ ਜੇ ਮਹਾਰਾਜ ਨੇ ਕਿਹਾ ਚਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ ਜੇ ਮਹਾਰਾਜ ਨੇ ਕਿਹਾ ਵੀ ਤੇਰਾ ਚਗਿਆਈਆਂ ਦਾ ਤੇ ਬਰਿਆਈਆਂ ਦਾ ਹਿਸਾਬ ਧਰਮ ਰਾਜ ਦੀ ਕਚਹਿਰੀ 'ਚ ਆਉਣਾ ਇਹਦਾ ਮਤਲਬ ਹੈ ਇਹ ਚੀਜ਼ ਇਹਨੂੰ ਅਸੀਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਗੁਰੂ ਦੀ ਕਹੀ ਹੋਈ ਗੱਲ ਆ ਆਪਣੇ ਵਰਗੇ ਤਾਂ ਹਜ਼ਾਰਾਂ ਵਰੀ ਕਵੇ ਭਵੇਂ ਨਾ ਮੰਨੀਏ ਪਰ ਜਿਹੜਾ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ ਉਹਨੂੰ ਕਹਿੰਦੇ ਆ ਮਨਮੁੱਖ ਉਹਨੂੰ ਗੁਰਮੁਖ ਨਹੀਂ ਕਿਹਾ ਜਾ ਸਕਦਾ ਗੁਰਮੁਖ ਉਹਨੂੰ ਹੀ ਕਿਹਾ ਜਾ ਸਕਦਾ ਜਿਹੜਾ ਗੁਰੂ ਦੀ ਗੱਲ ਨੂੰ ਮੰਨੇ ਜਿਹੜਾ ਗੁਰੂ ਦੀ ਗੱਲ ਨੂੰ ਗ੍ਰਹਿਣ ਕਰੇ ਜਿਹੜਾ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ
ਜਿਹੜਾ ਗੁਰੂ ਦੇ ਦੱਸੇ ਮੁਤਾਬਕ ਆਪਣੇ ਜੀਵਨ ਨੂੰ ਗੁਰਮਤ ਦੇ ਅਨੁਸਾਰ ਢਾਲੇ, ਤੇ ਗੁਰੂ ਕਿਤੇ ਸਾਨੂੰ ਇਹ ਥੋੜੀ ਕਹਿੰਦਾ ਵੀ ਜੰਗਲਾਂ 'ਚ ਚਲੇ ਜਾਇਓ, ਪੁੱਠੇ ਲਮਕਿਓ, ਜਾਂ ਧੂਣੇ ਤਪਿਓ, ਜਾਂ ਜਲ ਧਾਰੇ ਕਰਿਓ, ਜਾਂ ਭੁੱਖੇ ਰਿਹੋ। ਮਹਾਰਾਜ ਕਹਿੰਦੇ ਨਹੀਂ, ਪਾਤਸ਼ਾਹ ਕਹਿੰਦੇ ਦੁਨੀਆਂ 'ਚ ਰਹਿੰਦਾ ਹੋਇਆ, ਗ੍ਰਸਤੀ ਜੀਵਨ ਪਰਿਵਾਰ ਵਿੱਚ ਵਿਚਰਦਾ ਹੋਇਆ, ਤਿੰਨ ਚੀਜ਼ਾਂ ਚੇਤੇ ਰੱਖ ਲਾ, ਪਹਿਲਾਂ ਨਾਮ ਜਪਣਾ, ਦੂਜਾ ਵੰਡ ਛਕਣਾ, ਤੇ ਤੀਜੀ ਕਿਰਤ ਕਰਨੀ। ਤੇ ਤੈਨੂੰ ਫਿਰ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਤੈਨੂੰ ਟਲ ਖੜਕਾਉਣ ਦੀ ਤੇ ਭਭੋਤੀਆਂ ਬਣਨ ਦੀ, ਜਟਾਂ ਵਧਾਉਣ ਦੀ ਤੇ ਤਿਲਕ ਲਾਉਣ ਦੀ ਲੋੜ ਨਹੀਂ ਤੈਨੂੰ, ਤੇਰੇ ਅੰਦਰ ਤਿਲਕ ਲੱਗੇ ਹੋਣ ਧਰਮ ਦੇ। ਬਾਬੇ ਨਾਨਕ ਜੀ ਨੇ ਇਹੀ ਗੱਲ ਕਹੀ ਸੀ ਪੰਡਿਤ ਨੂੰ ਕਿ ਬ੍ਰਹਮਣ ਜੀ ਜੇ ਜਨੇਊ ਪਾਉਣਾ ਤਾਂ ਅੰਦਰ ਦਾ ਪਾ ਲਓ, ਬਾਹਰਲੇ ਜਨੇਊ ਦੀ ਕੀ ਲੋੜ। ਦਇਆ ਕਪਾਹ, ਕਹਿੰਦੇ ਤੇਰੇ ਅੰਦਰ ਕਪਾਹ ਜਿਹੜੀ ਦਇਆ ਦੀ ਹੋਵੇ, ਸੰਤੋਖ ਸੂਤ ਆ, ਸੰਤੋਖ ਦਾ ਸੂਤ ਹੋਵੇ ਤੇਰੇ ਅੰਦਰ, ਸੰਤੋਖ ਵੀ ਹੋਵੇ, ਦਇਆ ਵੀ ਹੋਵੇ। ਜੱਤ ਗੰਢੀ, ਜੱਤ ਦੀ ਗੰਢੀ ਹੋਵੇ ਤੇ ਸੱਤ ਵੱਟ। ਮਹਾਰਾਜ ਕਹਿੰਦੇ ਸੱਤ ਦਾ ਸਾਨੂੰ ਜਿੰਨਾ ਵੀ ਸਮਝਾਇਆ ਨਾ ਮਹਾਰਾਜ ਨੇ, ਸਾਨੂੰ ਗੁਣਾਂ ਵਾਸਤੇ ਸਮਝਾਇਆ ਵੀ ਬਾਹਰਲਾ ਭੇਖ ਨਹੀਂ, ਅੰਦਰੋਂ ਗੁਣਵਾਨ ਹੋ ਜਾ। ਬਾਹਰਲਾ ਝੂਠ ਵੀ ਹੋ ਸਕਦਾ, ਬਾਹਰਲਾ ਲੋਕਾਂ ਨੂੰ ਵੀ ਦਿਖਾਵਾ ਕਰ ਸਕਦੇ ਅਸੀਂ, ਬਾਹਰੋਂ ਜਿਹੜਾ ਮਰਜ਼ੀ ਭੇਖ ਬਣਾ ਲਈਏ, ਗਲੀ ਜਿਹਨਾਂ 'ਚ ਪਵਾਲੀਆਂ ਲੁੱਟੇ ਹੱਥ ਨਵਾਗ, ਹਰ ਕੇ ਸੰਤ ਨਾਖੀ ਹੈ ਬਨਾਰਸ ਕੇ ਠੱਗ। ਮਹਾਂਪੁਰਖਾਂ ਨੂੰ ਕਿਸੇ ਨੂੰ ਪੁੱਛਿਆ, ਪੂਰਨ ਮਹਾਂਪੁਰਖਾਂ ਨੂੰ, ਕਹਿੰਦੇ ਜੀ ਸੰਤ ਬੰਦਾ ਕਿੰਨੇ ਟਾਈਮ 'ਚ ਬਣਦਾ? ਤੇ ਉਹ ਪੂਰਨ ਸੀ, ਉਹ ਕਹਿੰਦੇ ਜੇ ਤਾਂ ਦੁਨੀਆਂ ਵਾਸਤੇ ਬਣਨਾ ਤੇ 15 ਮਿੰਟਾਂ ਦੀ ਲੋੜ ਹੀ, ਕੱਪੜੇ ਬਦਲਨੇ, ਕੱਢੇ ਪਹਿਰਾਵਾ ਹੀ ਬਦਲਣਾ ਇਕੱਲਾ। ਤੇ ਜੇ ਰੱਬ ਦਾ ਸੰਤ ਬਣਨਾ ਤੇ ਫਿਰ ਜੀਵਨ ਲੱਗ ਜਾਣਗੇ ਕਈ ਕਈ ਜੀਵਨ। ਮਹਾਰਾਜ ਕਹਿੰਦੇ ਸੰਤ ਹੋ ਰਾਮ ਨਾਮ ਨਿਸ ਤਰੀਐ, ਉਠਤ ਬੈਠਤਾ ਹਰ ਹਰ ਧਿਆਈਏ, ਆਣ ਦਿਨ ਸੁਕਿਰਤ ਕਰੀਐ। ਸੁਕਿਰਤ ਤੋਂ ਭਾਵ ਹੁੰਦਾ ਨੇਕ ਕਮਾਈ, ਚੰਗੇ ਕੰਮ, ਆਣ ਦਿਨ ਤੋਂ ਭਾਵ ਹਰ ਰੋਜ਼। ਸੰਤੋ ਤੋਂ ਭਾਵ ਆ ਸਾਨੂੰ ਕਿਹਾ ਸਾਰਿਆਂ ਨੂੰ, ਸੰਤ ਇੱਕ ਸ਼ਬਦ ਆ ਤੇ ਸੰਤੋ ਬਹੁ ਵਚਨ ਸੰਗਤ ਨੂੰ। ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰੂ ਦੀ ਗੱਲ ਕਰਦੇ ਆ ਨਾ, ਸੁਣਦੇ ਆ, ਉਦੋਂ ਤੁਸੀਂ ਸੰਤ ਆ, ਤੇ ਜਦੋਂ ਗੁਰੂ ਤੋਂ ਬੇਮੁੱਖ ਆ ਉਦੋਂ ਸ਼ੈਤਾਨ ਆ। ਦੋ ਹੀ ਚੀਜ਼ਾਂ ਏ, ਇੱਕ ਸੰਤ ਆ ਦੁਨੀਆਂ ਤੇ, ਇੱਕ ਸ਼ੈਤਾਨ। ਇਹ ਅਸੀਂ ਦੇਖਣਾ ਵੀ ਅਸੀਂ ਸੰਤ ਬਣਨਾ ਹੈ ਕਿ ਸ਼ੈਤਾਨ ਬਣਨਾ। ਗੁਰੂ ਨਾਲ ਜੁੜੇ ਰਹਾਂਗੇ ਸੰਤ ਬਣ ਜਾਂਗੇ, ਤੇ ਗੁਰੂ ਤੋਂ ਬੇਮੁੱਖ ਹੋ ਗਏ ਤੇ ਸ਼ੈਤਾਨ ਬਣ ਜਾਂਗੇ। ਜਦੋਂ ਕੋਈ ਹੰਕਾਰ ਮਨ 'ਚ ਆ ਗਿਆ ਉਦੋਂ ਸ਼ੈਤਾਨ ਆ ਸੀ। ਆਪਾਂ ਭਾਈ ਲਾਲ ਚੰਦ ਦੀ ਗੱਲ ਕਰਦੇ ਸੀ ਵੀ ਉਹ ਢਾਲ ਲੈ ਕੇ ਆਇਆ ਮਹਾਰਾਜ ਦੇ ਚਰਨਾਂ 'ਚ। ਭਾਈ ਲਾਲ ਚੰਦ ਬੜੀ ਉਹਨੇ ਢਾਲ ਰੂਹ ਨਾਲ ਤਿਆਰ ਕੀਤੀ। ਉਹਦੇ 'ਤੇ ਕਹਿੰਦੇ ਇਤਿਹਾਸਕਾਰ ਕਹਿੰਦੇ ਵੀ 2-3 ਮਹੀਨੇ ਉਹਨੂੰ ਢਾਲ ਤਿਆਰ ਕਰਦੇ ਨੂੰ ਲੱਗੇ ਸੀ। ਇੱਕ ਉਹ ਨੇਜਾ ਲੈ ਕੇ ਆਇਆ ਸੀ, ਇੱਕ ਤੇਗ ਲੈ ਕੇ ਆਇਆ ਸੀ, 3 ਸ਼ਸਤਰ ਲੈ ਕੇ ਆਇਆ ਸੀ ਲਾਲ ਚੰਦ। ਤੇ ਕਈ ਵਾਰੀ ਨਾ ਬੰਦੇ ਨੂੰ ਆਪਦੀ ਮਿਹਨਤ 'ਤੇ ਵੀ ਮਾਣ ਹੋ ਜਾਂਦਾ। ਮਿਹਨਤ ਕਰਨੀ ਜ਼ਰੂਰੀ ਹੈ, ਮਾਣ ਕਰਨਾ ਨਹੀਂ ਜ਼ਰੂਰੀ। ਇਹ ਜ਼ਰੂਰੀ ਹੈ ਵੀ ਸਾਡੀਆਂ ਕੋਠੀਆਂ ਵੱਡੀਆਂ ਹੋਣ, ਸਾਡੇ ਟਰੱਕ ਚੱਲਦੇ ਹੋਣ, ਸਾਡੇ ਵੱਡੇ ਖੇਤ ਹੋਣ, ਸਾਡੇ ਕੋਲ ਸੋਨਾ ਚਾਂਦੀ ਹੋਵੇ, ਧਨ ਦੌਲਤ ਮਾਇਆ ਹੋਵੇ, ਪਦਾਰਥਾਂ ਨਾਲ ਰੱਜੇ ਫਿਰਦੇ ਹੋਈਏ ਰਹੀਏ, ਪਰ ਇਹਦਾ ਮਾਣ ਨਾ ਹੋਵੇ। ਮਾਣ ਨਾ ਕੀਜਾ, ਸ਼ਰਨ ਪ੍ਰੀਜੇ ਕਰੇ ਸੋ ਭਲਾ ਮਨਾਈਏ। ਤੇ ਮਿਹਨਤ 'ਤੇ ਵੀ ਬੰਦੇ ਨੂੰ ਮਾਣ ਹੋ ਜਾਂਦਾ। ਇੱਥੋਂ ਤੱਕ ਆ ਵੀ ਬਾਣੀ ਮਾਣ ਪੜ੍ਹਨ, ਮਾਣ ਨੂੰ ਤੋੜਨ ਵਾਸਤੇ ਬੰਦਾ ਬਾਣੀ ਪੜ੍ਹਦਾ ਹੈ, ਤੇ ਬਾਣੀ ਪੜ੍ਹ ਕੇ ਵੀ ਕਈ ਵਾਰੀ ਮਾਣ ਹੋ ਜਾਂਦਾ ਵੀ ਮੇਰੇ ਜਿੰਨਾ ਤੋਂ ਕੋਈ ਨਿਤਨੇਮੀ ਨਹੀਂ, ਮੇਰੀਆਂ ਜਿੰਨੀਆਂ ਕਿਤਾਬਾਂ ਹੀ ਨਹੀਂ ਪੜ੍ਹੀਆਂ ਕਿਸੇ ਨੇ, ਮੇਰੇ ਵਰਗਾ ਕੋਈ ਵਿਦਵਾਨ ਹੀ ਨਹੀਂ ਤੇ ਮੇਰੇ ਵਰਗਾ ਕੋਈ ਸੇਵਾਦਾਰ ਨਹੀਂ। ਇੱਥੇ ਸੇਵਾ ਤੇ ਸਿਮਰਨ ਮਾਣ ਖਤਮ ਕਰਨ ਵਾਸਤੇ ਕਰਦੇ, ਕਈ ਵਾਰੀ ਇੱਥੇ ਵੀ ਮਾਣ ਆ ਖੜਦਾ। ਤੇ ਇਹਨੂੰ ਮਾਣ ਹੋ ਗਿਆ ਲਾਲ ਚੰਦ ਨੂੰ, ਇਹਨੇ ਬੜੀ ਮਿਹਨਤ ਨਾਲ ਢਾਲ ਤਿਆਰ ਕੀਤੀ, ਨਾਲ ਮਾਣ ਹੋ ਗਿਆ ਵੀ ਇਹੋ ਜਿਹੀ ਤਾਂ ਭੇਟਾ ਹੀ ਨਹੀਂ ਕੀਤੀ ਹੋਣੀ ਕਿਸੇ ਨੇ। ਮੇਰੇ ਵਰਗਾ ਕੋਈ 1-1.5 ਲੱਖ ਦਾ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਚਦੋਆ ਲੈ ਆਵੇ, ਰਮਾਦਾ ਸਾਹਿਬ ਲੈ ਆਵੇ, ਤੇ ਕਵੇ ਵੀ ਇਹ ਜਾਂ ਤਾਂ ਹੋਰ ਕਿਸੇ ਨੇ ਭੇਟਾ ਹੀ ਨਹੀਂ ਕੀਤਾ ਹੋਣਾ। ਕੀ ਪਤਾ ਵੀ ਮਹਾਰਾਜ ਨੂੰ $50 ਵਾਲਾ ਰਮਾਦਾ ਹੀ ਚੰਗਾ ਲੱਗਦਾ ਹੋਵੇ, ਜਿਹਦੇ 'ਚ ਸ਼ਰਧਾ ਹੋਵੇ। ਭਾਈ ਗਰੀਬੂ ਦੀ ਕੌਡੀ ਮੰਗ ਲਈ ਉੱਠ ਕੇ ਮਹਾਰਾਜ ਨੇ, ਤੇ ਬਹਾਦਰ ਸ਼ਾਹ ਵਰਗਿਆਂ ਦਾ ਹੀਰਾ ਵਗਾ ਕੇ ਮਾਰਿਆ ਨਗੀਨਾ ਗੋਦਾਵਰੀ ਨਦੀ ਦੇ ਵਿੱਚ। ਤੇ ਰਾਏ ਬਲਾਰ ਦੇ ਮਹਾਰਾਜ ਨੇ 750 ਬਿਘਾ ਵੀ ਪ੍ਰਵਾਨ ਕੀਤਾ ਰਾਏ ਬਲਾਰ ਦਾ, ਤੇ ਭਾਈ ਲਾਲੋ ਦੀ ਰੁੱਖੀ ਰੋਟੀ ਵੀ ਪ੍ਰਵਾਨ ਕੀਤੀ। ਰਾਏ ਬਲਾਰ ਦੇ ਘਰੇ ਮਹਾਰਾਜ ਗੁਰੂ ਨਾਨਕ ਸਾਹਿਬ ਪ੍ਰਸ਼ਾਦਾ ਵੀ ਛੱਕ ਕੇ ਆਉਂਦੇ ਰਹੇ। ਗੱਲ ਪ੍ਰੇਮ ਦੀ ਹੈ, ਨਾ ਅਮੀਰੀ ਦੀ ਨਾ ਗਰੀਬੀ ਦੀ। ਸਾਚ ਕਹੋ ਸੁਣ ਲਿਹੋ ਸਭੈ, ਜਿਣ ਪ੍ਰੇਮ ਕੀਓ ਤਾਂ ਨਹੀਂ ਪ੍ਰਭ ਪਾਇਓ। ਆਪਾਂ ਕੱਲ ਜ਼ਿਕਰ ਕੀਤਾ ਇਸ ਗੱਲ ਦਾ ਵੀ ਲਾਲ ਚੰਦ ਨਿਮਰਤਾ ਦੇ ਨਾਲ ਨਹੀਂ ਆਇਆ ਜਦੋਂ ਮਹਾਰਾਜ ਦੀ ਗੋਦ 'ਚ ਆਇਆ। ਮਾਣ ਹੋ ਗਿਆ ਵੀ ਮੈਂ ਬੜੀ ਵਧੀਆ ਢਾਲ ਲੈ ਕੇ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਕਹਿੰਦੇ ਮਹਾਰਾਜ ਲਾਲ ਚੰਦ ਆਇਆ। ਮਹਾਰਾਜ ਕਹਿੰਦੇ ਲਾਲ ਚੰਦ ਦੀ
ਤੇ ਸੰਗਤਾਂ ਨੇ ਪਹਿਲੋਂ ਦੱਸਤਾ ਸੀ ਕਹਿੰਦੇ ਢਾਲ ਬੜੀ ਵਧੀਆ ਲੈ ਕੇ ਆਇਆ ਤੇ ਸਿਫਤ ਕਰਤੀ ਸੀ ਢਾਲ ਦੀ ਸੰਗਤ ਨੇ ਵੀ ਸਿੱਖਾਂ ਨੇ ਵੀ ਲਾਲ ਚੰਦ ਬੜੀ ਸੋਹਣੀ ਢਾਲ ਆਪਣੀ ਵੀ ਕੋਈ ਸਿਫਤ ਕਰ ਦੇਵੇ ਤੇ ਫਿਰ ਬੰਦਾ ਦੂਜਿਆਂ ਦਾ ਰਲਦਾ ਨਹੀਂ ਪਹਿਲਾਂ ਸਿੱਖਾਂ ਨੇ ਸਿਫਤ ਕਰਤੀ ਤੇ ਸਿੱਖ ਕਹਿੰਦੇ ਮਹਾਰਾਜ ਲਾਲ ਚੰਦ ਢਾਲ ਬੜੀ ਵਧੀਆ ਲੈ ਕੇ ਆਇਆ ਮਹਾਰਾਜ ਕਹਿੰਦੇ ਢਾਲ ਤਾਂ ਵਧੀਆ ਅੱਜ ਚਾਲ ਨੀ ਚੰਗੀ ਲਾਲ ਚੰਦ ਅੱਜ ਹੰਕਾਰ ਚ ਲੈ ਕੇ ਤਾਂ ਆਇਆ ਪਰ ਮਹਾਰਾਜ ਨੇ ਨਾ ਸਾਡਾ ਹੰਕਾਰ ਤੋੜ ਕੇ ਫਿਰ ਸਾਨੂੰ ਸਿੱਧੇ ਕਰਕੇ ਜਮਾਂ ਫਿਰ ਸਾਡੀ ਭੇਟਾ ਪ੍ਰਵਾਨ ਕਰਨੀ ਹੁੰਦੀ ਭਾਈ ਡੱਲਾ ਉਹਨੇ ਸੇਵਾ ਬੜੀ ਕੀਤੀ ਸੀ ਮਾਣ ਆ ਗਿਆ ਸੀ ਪਰ ਮਹਾਰਾਜ ਨੇ ਸਿੱਧਾ ਕਰਤਾ ਜਿਹਨੂੰ ਆਪਾਂ ਕਹਿੰਦੇ ਡਡੌਤ ਬੰਧਨ ਅਣਕਵਾਰ ਸਰਬ ਕਲਾ ਸਮਰੱਥ ਡਡੌਤ ਤੋਂ ਭਾਵ ਹੁੰਦਾ ਲੰਮੇ ਪੈ ਕੇ ਮੱਥਾ ਟੇਕਣਾ ਡਡੌਤ ਕਰਨੀ ਤੇ ਕੱਲਾ ਦੁਨੀਆਂ ਨੂੰ ਦਿਖਾਉਣ ਵਾਸਤੇ ਨੀ ਲੰਮੇ ਪੈਣਾ ਲੰਮੇ ਪੈਣ ਤੋਂ ਭਾਵ ਹੁੰਦਾ ਮਹਾਰਾਜ ਵੀ ਅਸੀਂ ਤੀਰੰਗੂ ਸਿੱਧੇ ਹੋ ਜਾਈਏ ਕੋਈ ਮਨ ਚ ਰਵੀ ਨਾ ਦਵੈਤ ਭਾਵਨਾ ਹੰਕਾਰ ਊਚ ਨੀਚ ਜਾਤ ਪਾਤ ਕੁਛ ਨਾ ਰਵੇ ਸਾਡੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਲ ਚੰਦ ਢਾਲ ਤਾਂ ਤੇਰੀ ਸੋਹਣੀ ਹੈ ਪਰ ਸਵੇਰੇ ਲਿਆਈ ਪਰਖਾਂਗੇ ਜਿਹੜਾ ਸ਼ਾਸਤਰ ਹੈ ਇਹ ਪਰਖ ਲੈਣਾ ਚਾਹੀਦਾ ਤੇ ਯੋਧਾ ਜਿਹੜਾ ਸੋਨਮਾ ਉਹ ਸ਼ਾਸਤਰ ਨੂੰ ਪਰਖੇ ਬਿਨਾਂ ਜੰਗ ਦੇ ਵਿੱਚ ਨਹੀਂ ਲੈ ਕੇ ਜਾਂਦਾ ਹੁੰਦਾ ਫਿਰ ਲਾਲ ਚੰਦ ਢਾਲ ਚੁੱਕਣ ਲੱਗਾ ਬੜਾ ਲੰਮੇ ਢਾਲਾ ਹੋਇਆ ਤੇ ਬਾਹਰ ਆ ਕੇ ਇਹਨੂੰ ਸੁਰਤ ਆ ਗਈ ਵੀ ਮਨਾ ਬੈ ਬੜੀਆਂ ਫੜਾ ਮਾਰ ਬੈਠਾ ਮੈਂ ਇਹ ਕਹਿ ਬੈਠਾ ਵੀ ਕੋਈ ਸੂਰਮਾ ਹੀ ਹੈ ਨੀ ਜਿਹੜਾ ਇਹਦੇ ਵਿੱਚ ਦੀ ਤੀਰ ਜਾਂ ਗੋਲੀ ਕੱਢ ਦੇਵੇ ਜਿਵੇਂ ਨੰਦ ਲਾਲ ਵਰਗੇ ਸਮਝਾਉਂਦੇ ਆ ਕਹਿੰਦੇ ਲਾਲ ਚੰਦਾ ਬੜੀ ਵੱਡੀ ਗਲਤੀ ਕੀਤੀ ਆ ਤੂੰ ਆਏ ਨੀ ਮਹਾਰਾਜ ਦੀ ਗੋਦ ਚਾਹੀਦਾ ਹੁਣ ਭੁੱਲ ਬਖਸ਼ਾਉਣ ਵਾਸਤੇ ਕੋਈ ਹੀਲਾ ਸੋਚ ਲਾ ਆਓ ਲਾਲ ਚੰਦ ਨੂੰ ਨੰਦ ਲਾਲ ਜੀ ਮਹਾਰਾਜ ਦੇ ਚਰਨਾਂ ਦੇ ਭੋਰੇ ਤੇ ਹੋਰ ਸੰਗਤਾਂ ਇੰਜ ਸਮਝਾਉਣ ਲੱਗੀਆਂ

0: खुश दिल जी तू बख्शिया जावे हो
1: दर तेरे ते आके दाता करदे हैं और जोई तू सबन दा है प्रतपालक करन करावन सोई पिंगले पर्वत पार हो जांदे जे रहमत तेरी होई असी हां भुलन हारे दाता तू बख्शन दा सोई पापी पारस वर्गे नूं भी बैल जांदी है टोई मेरे सतगुरु दे चरणा कमलां विचों ढाल चुके लाल चंद जिथे नंद लाल जी वर्गिया ने कहा भी लाल चंद जी तो बड़ी वड्डी भुल होई है गुरु दे दर ते हमेशा निम्रता नाल आना चाहीदा ते गुरु गोबिंद सिंह महाराज बाजां वाले पातशाह ਉਹ ਤਾਂ ਜੇ ਪਹਾੜ ਦੇ ਤੀਰ ਮਾਰ ਦੇਣ ਤੇ ਪਹਾੜ ਚੀਰ ਕੇ ਰੱਖ ਦੇਣ ਉਹ ਧਰਤੀ ਤੇ ਅਸਮਾਨ ਨੂੰ ਇੱਕ ਕਰ ਦੇਣ ਬੜੀ ਪੁਰਖ ਨੇ ਤੇ ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਲਾਲ ਚੰਦ ਨਿਸ਼ਾਨਾ ਸੀ ਲਾਵਾਂਗੇ ਢਾਲ ਪਰਖਾਂਗੇ ਤੇਰੀ ਪੈਰ ਥੜਕ ਗਏ ਘਰੇ ਗਿਆ ਤੇ ਘਰੇ ਘਰ ਵਾਲੀ ਨੇ ਕਿਹਾ ਸਵਾਮੀ ਜੀ ਢਾਲ ਕਿਉਂ ਮੋੜ ਲਿਆਏ ਹੋ ਭੇਟਾ ਕਰਨ ਵਾਸਤੇ ਗਏ ਸੀ ਕੀ ਗੱਲ ਗੁਰੂ ਨੇ ਤੁਹਾਡੀ ਭੇਟਾ ਨਹੀਂ ਰੱਖੀ ਤੇ ਨੀਵੀਂ ਪਾਈ ਖੜਾ ਅੱਖਾਂ ਵਿੱਚ ਹੰਝੂ ਆ ਗਏ ਕਹਿੰਦਾ ਭਾਗਵਾਨ ਨੇ ਪਾਤਸ਼ਾਹ ਦੇ ਅੱਗੇ ਮੈਂ ਢਾਲ ਤਾਂ ਜ਼ਰੂਰ ਰੱਖੀ ਭੇਟਾ ਕੀਤੀ ਪਰ ਮੈਨੂੰ ਅਰਦਾਸ ਨਹੀਂ ਕਰਨੀ ਆਈ ਭੇਟਾ ਪ੍ਰਵਾਨ ਨਹੀਂ ਕਰਾਉਣੀ ਆਈ ਮੈਨੂੰ ਮੈਂ ਮਾਣ ਕਰ ਬੈਠਾ ਮੈਂ ਕੁਝ ਬੋਲ ਉੱਚੇ ਬੋਲ ਬੈਠਾ ਜਿਹੜੇ ਗੁਰੂ ਦੀ ਸ਼ਾਨ ਦੇ ਵਿੱਚ ਨਹੀਂ ਬੋਲਣੇ ਚਾਹੀਦੇ ਸੀ ਮੈਨੂੰ ਅਸੀਂ ਕੌਣ ਆ ਨਿਮਾਣੇ ਆ ਤੇ ਚਿੱਜੇ ਆ ਤੇ ਘਰ ਵਾਲੀ ਕਹਿੰਦੀ ਕਹਿੰਦੀ ਜਦੋਂ ਭੁੱਲ ਹੋ ਗਈ ਤੁਹਾਤੋਂ ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਹਾਰੇ ਵੀ ਆ ਜਿਹੜਾ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮੀ ਵਾਪਸ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਉਹਨੇ ਕਿਹਾ ਪੰਜ ਸਿੰਘ ਸਾਹਿਬਾਨ ਮੰਗਾਉਣੇ ਆਪਾਂ ਘਰੇ ਬਾਣੀ ਪੜਾਉਣੇ ਅਰਦਾਸ ਕਰਾਉਣੇ ਆ ਜਲ ਪਾਣੀ ਛਕਾਉਣੇ ਆ ਸਿੱਖਾਂ ਨੂੰ ਤੇ ਮਹਾਰਾਜ ਦੇ ਪਿਆਰਿਆਂ ਦੀ ਕਦੇ ਗੱਲ ਨਹੀਂ ਮੋੜਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਣ ਮਹਾਰਾਜ ਦੇ ਹੁਕਮ ਆ ਵੀ ਜੇ ਮੈਂ ਕਿਸੇ ਤੇ ਬਾਹਲਾ ਹੀ ਖੁਸ਼ ਹੋਵਾਂ ਤੇ ਫਿਰ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਜਾਵੇ ਤੇ ਜੇ ਉਦੋਂ ਵੀ ਖੁਸ਼ ਹੋ ਜਾਈਏ ਕਿਸੇ ਸੰਗਤ ਨੇ ਕਿਹਾ ਮਹਾਰਾਜ ਜੇ ਉਦੋਂ ਵੀ ਤੁਸੀਂ ਖੁਸ਼ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਦੋ ਸਿੱਖਾਂ ਨੂੰ ਤੇ ਜੇ ਕਹਿੰਦੇ ਤੁਹਾਡੀ ਪ੍ਰਸੰਨਤਾ ਉਦੋਂ ਵੀ ਵੱਡੀ ਲੈਣੀ ਹੋਵੇ ਫਿਰ ਮਹਾਰਾਜ ਕਹਿੰਦੇ ਪੰਜ ਪਿਆਰਿਆਂ ਨੂੰ ਪੰਜ ਸਿੱਖਾਂ ਨੂੰ ਜਿਹੜਾ ਜਲ ਪਾਣੀ ਛਕਾਵੇ ਅਰਦਾਸ ਬੇਨਤੀ ਕਰੇ ਤੇ ਉਹਦੇ ਕਾਰਜ ਮਹਾਰਾਜ ਕਹਿੰਦੇ ਮੈਂ ਆਪ ਸਵਾਰ ਦਾ ਕੇ ਜਿਸ ਕਾ ਕਾਰਜ ਤਨੇ ਹੀ ਕੀਆ ਬਣ ਸਕਿਆ ਵਿਚਾਰਾ ਆਰਾਮ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਇਹਨਾਂ ਸੇਵਕਾਂ ਨੇ ਫਿਰ ਪੰਜ ਸਿੰਘਾਂ ਨੂੰ ਬੇਨਤੀ ਕੀਤੀ ਪਿਆਰ ਤੇ ਸਤਿਕਾਰ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਇਆ ਸਿੰਘਾਂ ਨੇ ਬਾਣੀ ਪੜ੍ਹੀ ਸਿੰਘ ਵੀ ਪੂਰੇ ਸੁਰੇ ਸੀ ਅਰਦਾਸ ਕੀਤੀ ਮਹਾਰਾਜ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਇਆ ਕਰੋ ਕੁਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ ਅਸੀਂ ਭੁੱਲਣ ਹਾਰ ਤੁਸੀਂ ਦਇਆ ਕਰਦੇ ਹੋ ਆਓ ਸ਼ਾਰਟਕੱਟ ਗੱਲ ਕਰੀਏ ਤੇ ਦੂਸਰਾ ਦਿਨ ਹੋਇਆ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਚ ਇਹ ਜਦੋਂ ਦੁਬਾਰੇ ਲਾਲ ਚੰਦ ਗਿਆ ਤੇ ਉਹ ਟੌਰ ਨਾ ਨਹੀਂ ਗਿਆ ਜਿਵੇਂ ਪਹਿਲਾਂ ਆਇਆ ਸੀ ਉਹਨੇ ਹੰਕਾਰ ਨਾ ਨਹੀਂ ਗਿਆ ਨਿਮਰਤਾ ਨਾ ਗਿਆ ਨਵਾਣਾ ਹੋ ਕੇ ਗਰੀਬ ਸਿੱਖ ਬਣ ਕੇ ਗਿਆ ਝਾੜੂ ਬਰਦਾਰ ਬਣ ਕੇ ਗਿਆ ਤੇ ਮਹਾਰਾਜ ਕਹਿੰਦੇ ਆਲਮ ਸਿੰਘ ਨੱਚਣੇ ਨੂੰ ਕਹਿੰਦੇ ਆਲਮ ਸਿੰਘ ਨੱਚਣਾ ਜੀ ਲਾਓ ਨਿਸ਼ਾਨਾ ਆਲਮ ਸਿੰਘ ਨੱਚਣੇ ਨੇ ਦੋ ਤਿੰਨ ਵਾਰੀ ਬੰਦੂਕ ਦਾ ਨਿਸ਼ਾਨਾ ਲਾਇਆ ਤੇ ਉਹ ਬੰਦੂਕ ਥੱਲੇ ਰੱਖ ਦਿੰਦਾ ਮਹਾਰਾਜ ਕਹਿੰਦੇ ਨਿਸ਼ਾਨਾ ਕਾਹਤੋਂ ਨਹੀਂ ਲਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਲਮ ਸਿੰਘ ਨੱਚਣਾ ਕਹਿੰਦਾ ਮਹਾਰਾਜ ਕਿੱਥੇ ਨਿਸ਼ਾਨਾ ਲਾਵੋ ਢਾਲ ਦੇ ਸਾਹਮਣੇ ਤਾਂ ਤੁਹਾਡਾ ਸਰੂਪ ਨਜ਼ਰ ਆਉਂਦਾ ਮੈਨੂੰ ਆ ਫਿਰ ਪਾਤਸ਼ਾਹ ਜਿਵੇਂ ਆਪ ਤੰਦੀ ਤੇ ਤੀਰ ਚਾੜਦੇ ਆ ਆਪ ਨਿਸ਼ਾਨਾ ਲਾਉਣ ਲੱਗੇ ਆ ਉਹਨਾਂ ਬੁੱਲਾਂ ਨੂੰ ਸਾਥੀ ਏ

0: ਮੇਰੇ ਪਾਤਸ਼ਾਹ ਨੇ ਨਿਸ਼ਾਨਾ ਮਿਨਿਆ ਤੇ ਫੇਰ ਥੱਲੇ ਰੱਖਤਾ ਨਿਸ਼ਾਨਾ। ਸੰਗਤ ਕਹਿੰਦੀ ਸੱਚੇ ਪਾਤਸ਼ਾਹ ਜੀ ਉਹ ਨਿਸ਼ਾਨਾ ਲਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੀਰ ਕਮਾਨ ਨਿਸ਼ਾਨਾ ਨਹੀਂ ਲਾਉਂਦਾ ਤੇ ਜਿਹੜੀ ਰਫਲ ਉਹ ਖਰਾਬ ਹੋ ਗਈ। ਪਾਤਸ਼ਾਹ ਨੂੰ ਸੰਗਤ ਕਹਿੰਦੀ ਮਹਾਰਾਜ ਤੁਹਾਡੇ ਹੱਥੋਂ ਤਾਂ ਖਰਾਬ ਵੀ ਚੱਲ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਿਹਦੇ ਤੇ ਨਿਸ਼ਾਨਾ ਲਾਵਾਂ। ਇਹ ਲਾਲ ਚੰਦ ਦੀ ਢਾਲ ਅੱਗੇ ਦੋ ਪਾਤਸ਼ਾਹੀਆਂ ਹੱਥ ਰੱਖੀ ਬੈਠੀਆਂ। ਇਹ ਆਪਣੀ ਭੁੱਲ ਅਰਦਾਸਾਂ ਕਰਦਾ ਰਿਹਾ ਤੋਂ ਭੁੱਲ ਹੋਈ, ਇਹਨੇ ਅਰਦਾਸਾਂ ਕਰਾਈਆਂ। ਇਹ ਸਾਰੀ ਰਾਤ ਰੋਂਦਾ ਰਿਹਾ, ਇਹਨੇ ਤਰਲੇ ਪਾਏ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰੇ ਬਖਸ਼ਿਆ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹਦਿਆਂ, ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਸਤਿਗੁਰੂ ਜੀ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫੀ ਦੇਣ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਸਾਡੀਆਂ ਤੁਹਾਡੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸੋ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀ ਏ ਪੰਥਕ ਪ੍ਰਸਿੱਧ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਸਾਹਿਬ, ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਾ ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਏ ਲਾਏ ਧਿਆਨਾ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜਥਾ, ਜੋ ਕਿ ਆਪ ਜੀ ਨੂੰ ਗੁਰ ਦੇ ਆਸਤੇ ਬਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਰੇਂਜ ਰੋਵਰ ਗੱਡੀ CH-96-96 ਨੰਬਰ ਹੈ ਜੀ, ਪਲੀਜ਼ ਕਿਰਪਾ ਕਰਕੇ ਉਹ ਗੱਡੀ ਜਿਹੜੀ ਉੱਥੋਂ ਮੂਵ ਕਰ ਦਿਓ ਜੀ। ਦੁਬਾਰਾ ਫਿਰ ਬੇਨਤੀ ਹੈ ਕਿ ਰੇਂਜ ਰੋਵਰ ਲਾਲ ਰੰਗ ਦੀ ਗੱਡੀ ਹੈ ਜੀ, ਜਿਹਦਾ ਨੰਬਰ ਹੈਗਾ CH-96-96, ਪਲੀਜ਼ ਕਿਰਪਾ ਕਰਕੇ ਉਹ ਗੱਡੀ ਮੂਵ ਕਰ ਦਿਓ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਗੁਰੂ ਘਰ ਦਾ ਰਾਗੀ ਜਥਾ। ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਈਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਪਾਤਸ਼ਾਹ ਰਹਿਮਤ ਕਰਕੇ ਇਸੇ ਤਰ੍ਹਾਂ ਨਿਵਾਜਦੇ ਰਹਿਣ, ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਦੀਦਾਰ ਕਰਨ ਲਈ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਪਾਠ ਬੋਧ ਸਮਾਗਮ ਦੀ ਸਮਾਪਤੀ 16 ਅਗਸਤ ਵਾਲੇ ਦਿਨ ਹੋਵੇਗੀ ਅਤੇ ਇਸੇ ਦਿਨ 16 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਜੋ ਅੰਮ੍ਰਿਤ ਬਲਾਖੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਖੇਚਲ ਕਰਨੀ ਜੀ। ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਉਹ ਸਵੇਰੇ 7 ਵਜੇ 16 ਅਗਸਤ ਵਾਲੇ ਦਿਨ ਸਣ ਕੇ ਸੀ ਇਸ਼ਨਾਨ ਕਰਕੇ ਸਾਫ਼ ਵਸਤਰ ਅਤੇ ਕਕਾਰ ਪਹਿਨ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਦਰਬਾਰ ਸਾਹਿਬ ਵਾਲੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਵਾਲੇ ਦਿਨ 16 ਅਗਸਤ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਦਰਜ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਸਵੇਰੇ ਠੀਕ 7 ਵਜੇ ਜਿਨ੍ਹਾਂ ਨੇ ਅੰਮ੍ਰਿਤਪਾਨ ਕਰਨਾ ਹੈ ਉਹ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ 16 ਅਗਸਤ ਵਾਲੇ ਦਿਨ ਪਹੁੰਚਣ ਦੀ ਕਿਰਪਾਲਤਾ ਕਰਨ। ਆਓ ਹੁਣ ਇਸੇ ਤਰ੍ਹਾਂ ਕੀਰਤਨ ਦਾ ਆਨੰਦ ਮਾਣੀਏ। ਔਰ ਨਾਲ ਹੀ ਬੇਨਤੀ ਹੈ, ਦੂਸਰੀ ਬੇਨਤੀ, ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ। ਇਹ ਯਾਤਰਾ 16 ਨਵੰਬਰ ਤੋਂ 25 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਯਾਤਰਾ ਦੌਰਾਨ ਵੀਜ਼ੇ ਦਾ ਖਰਚ, ਰਿਹਾਇਸ਼ ਦਾ, ਆਉਣ ਜਾਣ ਦਾ, ਟਰਾਂਸਪੋਰਟ ਦਾ, ਸਿਕਿਉਰਿਟੀ ਆਦਿ ਦਾ ਟੋਟਲ ਜਿਹੜਾ ਖਰਚਾ ਹੈ ਉਹ 1500 ਕੈਨੇਡੀਅਨ ਡਾਲਰ ਹੈ। ਹਵਾਈ ਟਿਕਟ ਦਾ ਜਿਹੜਾ ਖਰਚਾ ਉਹ ਵੱਖਰਾ ਹੋਵੇਗਾ। ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਵੀ ਹੈ ਉਹਦੇ ਲਈ ਵੀ ਇਹ ਰਕਮ ਸੇਮ ਹੈ, ਕਿਉਂਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਹੁਣ ਹਰ ਇੱਕ ਬੰਦੇ ਲਈ, ਭਾਵੇਂ ਉਹ ਕੈਨੇਡਾ ਦਾ ਸਿਟੀਜ਼ਨ ਹੈ ਭਾਵੇਂ ਇੰਡੀਆ ਦਾ ਸਿਟੀਜ਼ਨ ਹੈ, ਉਹਦੇ ਲਈ ਵੀਜ਼ਾ ਲੈਣਾ ਜ਼ਰੂਰੀ ਕਰ ਦਿੱਤਾ ਗਿਆ। ਸੋ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਤੋਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਦੇ ਸੰਪਰਕ ਨੰਬਰ ਲੈ ਸਕਦੇ ਹੋ। ਆਓ ਇਸੇ ਤਰ੍ਹਾਂ ਜੁੜ ਕੇ ਲਾਹੇ ਪ੍ਰਾਪਤ ਕਰੀਏ। ਕੀਰਤਨ ਸਰਵਣ ਕਰਵਾ ਰਹੇ ਨੇ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗ।

ਕਿਹਾ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖੜਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ।

ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ।

ਨਾਨਕ ਤਿੰਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ

ਮਨ ਏਕ ਨਾ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ।

ਉਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।

ਕਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਿਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡ ਜੇ

ਬੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਛੁਐ ਸਕੈ ਨਾ ਕੋਈ ਏਕ ਬਾਰ ਜਿਨ ਤੁਮ

ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ, ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ

ਕਲੇਸ਼ਾਂ ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ

ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਵਿਚਾਰਾਂ ਕਰਦੇ ਹਾਂ, ਢਾਡੀ ਵਾਰਾਂ ਗਾਇਨ ਕਰਦੇ ਹਾਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ, ਪੜ੍ਹੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਕਿਰਪਾ ਕਰੋ।

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀਓ ਕੈਨੇਡਾ ਵਿਖੇ ਆਪਣੇ ਰੋਸ਼ਨ ਭਵਿੱਖ ਦੀ ਤਲਾਸ਼ ਵਿੱਚ ਆਏ ਸਮੂਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇ ਕੇ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ। ਬੱਚਿਆਂ ਦੇ ਡੋਲਦੇ ਮਨਾਂ ਨੂੰ ਸ਼ਬਦ ਦਾ ਸਹਾਰਾ ਬਖਸ਼ ਕੇ ਚੜ੍ਹਦੀ ਕਲਾ ਕਰਨੀ। ਗਰੀਬਨਵਾਜ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ, ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ। ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿੱਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮੱਤ ਬਖਸ਼ਣੀ। ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ

ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ।

सिमृत वेद पुराण पुकारन पोथियां,

ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਇਆਲ ਤਿਨ ਸਾਧੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।